ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆ ਰਾਮ ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤਲੇ ਛਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਨਾ ਮੈਂ ਨਾਹੀ, ਜਾਹੋਂ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ ਕਲਕਲਾ। ਭਰਪੂਰ ਰਹਿਆ ਤੂੰ ਸੱਚਾ ਸਾਹਿਬ, ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਸੋ ਦਰ ਰਾਗ ਆਸਾ ਮਹੱਲਾ ਪਹਿਲਾ, ਇੱਕੋ ਅੰਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ।

ਪਵਨ ਹਾਰੇ ਗਾਵਨ ਤੁਧਨੋ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਨਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆ ਦਰ ਨਾਲੇ

ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਇ ਨਾ ਜਾਣੈ ਤੇਰਾ ਕੇਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿ ਨ ਜਾਈ ਤੇਰੀ ਤਿਲ ਵਡਿਆਈ ਸਭ ਸਤਿ ਸਭ ਤਪ ਸਭ ਚੰਗਿਆਈਆ।

ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ।

ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹਿ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡਿਆਪ ਤੇ ਵਡ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰਹੇ ਤੇ ਕਮਜਾਤ ਨਾਨਕ ਨਾਵੈ ਬਾਜ ਸੁਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨਾਉ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸੁਖਾਈ ਹਰ ਕੀਰਤ

ਜਿਨ ਹਰਿ ਹਰਿ ਹਰਿ ਰਸ ਨਾਮ ਨ ਪਾਇਆ ਤੇ ਭਾਗਹੀਨ ਜਮ ਪਾਸ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰਿ ਜਨ ਸਤਿਗੁਰ ਸੰਗਤ ਪਾਏ, ਤਿਨ ਧੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤ ਸੰਗਤ ਜਿਤ ਹਰਿ ਰਸ ਪਾਇਆ, ਮਿਲ ਜਨ

ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਇ ਨ ਕਿਸਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉਡੇ ਉਡਿਆ ਵੈ ਸਹਿ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਨ ਖਲਾਵੈ ਕਵਨ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਏਕੋ ਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ

ਘਟ ਅੰਤਰ ਸਰਬ ਨਿਰੰਤਰ ਜੀ ਹਰੇਕ ਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨਿਆਵਰ ਨ ਜਾਣਾ।

ਮੁਕਤ ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪ ਸਮਾਸੀ ਸੇ ਧਨ ਜਿਨ ਹਰਿ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਿਕ ਨੇਕ ਅਨੰਤਾ ਤੇਰੀ ਅਨਿਕ ਕਰਹੇ ਹਰ ਪੂਜਾ ਜੀ ਤਵ ਤਾਪਹਿ ਜਪਹਿ ਬੇਅੰਤਾ ਤੇਰੇ ਅਨੇਕ ਪੜ੍ਹੇ ਬੋ ਸਿਮ੍ਰਿਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਧ ਜੇ ਵਡਿਆਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਨੋਈ ਆਸਾ ਮਹੱਲਾ ਚੌਥਾ।

ਗਵਾਇਆ। ਤੁਧੇ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰੀਆ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ, ਜੀ ਜੰਤ ਸਭ ਤੇਰਾ ਖੇਲ। ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸ ਨੋ ਤੂੰ ਜਾ ਨਾਹੇ, ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ। ਜੇਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ, ਸਭ ਹੋਏ ਤੁਧ ਬਿਨ ਦੂਜਾ ਵਰ ਨਾ ਕੋਏ। ਤੂੰ ਕਰ ਕਰ ਵੇਖਹਿ ਜਾਣੇ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ। ਤਿਤ ਸਰਵੜੈ ਭੈਲੇ ਨਿਵਾਸਾ, ਪਾਣੀ ਪਾਵਕ ਤਿਨਹੇ ਕੀਆ, ਪੰਕਜ ਮੋਹ ਭਗਨ ਹੀ ਚਾਲੈ। ਹਮ ਦੇਖਾ ਤਹਿ ਡੂਬੀ ਅਲੇ ਮਨ ਏਕ ਨਾ ਚੇਤਸ ਮੂੜ ਮਨਾ।

ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾ ਹੀ ਵਿਸਰਿਆ। ਸਾ ਮਹੱਲਾ ਪੰਜਵਾਂ। ਭਈ ਪ੍ਰਾਪਤ ਮਾਨੁਖ ਦੇ ਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ।

ਵਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਸ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾਵਹੁ ਆਪ ਹਾ ਦੇ ਮੋਹਿ ਬਚਾਵ ਹੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਹ ਰੱਛਾ ਨਿਜ ਕਰਦੈ ਕਰੀਐ ਸਭ ਬੈਰਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੈ ਮੁਜੈ ਉਭਰੀ ਹੈ ਮਰਨ ਕਾਲ ਕਾ ਤਰਾਸ ਨਿਵਰੀ ਹੈ ਉਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁ ਜੁਜੂ ਕਰੀ ਉਹ ਰੱਛਾ ਰਾਖ ਲਿਹੋ ਮੋਹਿ ਰਾਖਣ ਹਾਰੇ ਸਾਹਿਬ।

ਸਿਵ ਕਰਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਪਲਮੋ ਵਧ ਕੀਓ ਘਟ ਘਾਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ

ਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨ ਹਰਹੁ ਤਾਕੇ ਤਾਪ ਤਨਕ ਮੋਹ ਹਰਹੁ ਰਿੱਧ ਸਿੱਧ ਕਰਮੁ ਸਭ ਹੋਇ ਦੁਸ਼ਟ ਸ਼ਾਹ ਸਹਿਸ ਕੈ ਨ ਕੋਇ।

ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵੱਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ।

ਸਾਚੇ ਸਾਹਿਬਾ ਕਿਆ ਨਾਹੀ, ਘਰ ਤੇਰੇ ਕਰਤਾ ਤੇਰੇ, ਸਭ ਕੁਛ ਹੈ ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ, ਘਰ ਤੇਰੇ ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿੱਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਨੋ ਸੰਤ ਹੋ ਸ਼ਬਦ ਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ, ਜਿਤ ਕਰ ਧਾਰੀਆ ਪੰਚ ਦੂਤ ਦਵਸ ਕੀਤੇ, ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ, ਤੁਧ ਜਿਨ ਕਹੋ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈਸ ਕਹੋਆ, ਤਿਤ ਕਰਨ ਹਦ ਵਾਜੇ, ਹਣਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਣਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਣਹਦ ਤੂਰੇ, ਮੁੰਦਾਵਨੀ ਮਹੱਲਾ ਪੰਜਵਾ। ਥਾਲ ਵਿੱਚ ਤੈਨੂੰ

ਸਤਿਗੁਰ ਸੱਜਣ ਮਿਲਿਆ ਨਾਨਕ ਨਾ ਮਿਲੈ ਤਾ ਜੀਵਾ ਤਨ ਮਨ ਥੀਵੈ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਧੇ ਅੱਗੇ ਅਰਦਾਸ ਮਹਾਰਾਜ

ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣ ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ, ਇੱਕੋ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕਿਆ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ, ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀ ਹੈ ਘਰ ਨੌਣੇ ਦਿਆਵੇ, ਤਾਏ ਸਭ ਥਾਈ ਹੋਏ ਸਾਹਿਬ ਦਸਵੇਂ ਪਾਤਸ਼ਾਹ ਸਾਹਿਬ, ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਸਾਹਿਬ ਦਸਾਂ ਪਾਤਸ਼ਾਹੀਆਂ ਜੀ ਦੀ ਜੋਤ। ਧੰਨ ਧੰਨ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਰ ਦਰਸ਼ਨ ਦੀ ਦਾਰ ਕਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਬਾਹੀ ਦੇ ਕੇ ਅਣਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਧ ਬੰਧ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਾਂ ਨਾਰੇ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾ ਸਵਾਸਾ ਸੰਗਣ ਬਾਹੀ, ਤਿੰਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿੱਤੇ ਆਵੇ।

ਜਾਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਚਿਆ ਰਿਹਾ ਹੈ, ਦੇਖ ਦੇਖ ਫਤਿਹ ਬਿਰਧ ਕੀ ਪੈਚ। ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟੱਲ, ਧਰਮ ਕਾ ਜੈਕਾਰ। ਖਾਲਸਾ ਜੀ ਬੋਲੋ ਜੀ। ਵਾਹਿਗੁਰੂ ਸਿੱਖਾਂ ਦਾ ਮਨ ਨੀਵਾ, ਮਤ ਉੱਚੀ ਮਤ ਪਾਧਾ ਰਾਖਾ ਹੈ ਆਪ। ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਤਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮ, ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀ ਦਾਰ, ਸੇਵਾ ਸੰਭਾਲ ਦਾ ਦਾਨ ਪੈਰੇ, ਖਾਲਸਾ ਜੀ ਨੂੰ ਬਖਸ਼ੋ। ਹੇ ਨਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਰ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਜੋਦਰੀ ਹੈ ਜੀ। ਆਪ ਜੀ ਦੀ ਕਿਰਪਾ ਸਦਕਾ ਪਾਵਨ ਪਵਿੱਤਰ ਇਤਿਹਾਸਿਕ ਸਥਾਨ ਗੁਰਦੁਆਰਾ ਸਾਹਿਬ ਸਟੋਕਟਨ ਵਿਖੇ ਸੰਧਿਆ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਵਿੱਚ ਸੋ ਦਾ ਰਹਿਰਾ ਸਾਹਿਬ ਜੀ ਕੀ ਬਾਣੀ ਪੀੜੀ ਸੱਚੇ ਪਾਤਸ਼ਾਹ ਜੀਓ। ਸਮੁੱਚੀਆਂ ਸੇਵਾਵਾਂ ਨਿਭਾਉਂਦੀਆਂ ਹੋਈਆਂ ਬੇਅੰਤ ਭੁੱਲਾਂ ਬਖਸ਼ਣੀਆਂ, ਗਾਹਾਂ ਤੋਂ ਸੋਝੀ ਸਮੱਤ ਬਖਸ਼ਣੀ, ਬਾਣੀ ਪੜ੍ਹੀ ਸੁਣੀ ਦਾ ਭਾਵ, ਦਾਰਾ ਸੰਗਤ ਦੇ ਹਿਰਦਿਆਂ 'ਤੇ ਵਸਾਉਣਾ, ਸਮੂਹ ਸੰਗਤ ਦੀ ਹਾਜ਼ਰੀ, ਤਿਲ ਫੁੱਲ ਭਟਾਵਾਂ ਦਰ 'ਤੇ ਪ੍ਰਵਾਨ ਕਰਨੀਆਂ, ਸੱਚੇ ਪਾਤਸ਼ਾਹ ਜੀ ਆਪ ਜੀ ਦਾ ਫੁਰਮਾਨ ਹੈ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ ਦੇ ਵਾਂ ਵਾਕਾਂ ਅਨੁਸਾਰ ਦਰ ਕਰਦੇ ਸੇਵਕ ਬੀਬੀ ਹਰਜੀਤ ਕੌਰ ਜੀ, ਸੱਚੇ ਪਾਤਸ਼ਾਹ ਜੀ ਆਪ ਜੀ ਨੇ ਬੀਬੀ ਹਰਜੀਤ ਕੌਰ ਜੀ ਨੂੰ ਤੰਦਰੁਸਤੀ, ਸਿਹਤ ਜਾਬੀ ਬਖਸ਼ਣੀ, ਸੱਚੇ ਪਾਤਸ਼ਾਹ ਦੇਹ ਰੋਗਤਾ ਪ੍ਰਦਾਨ ਕਰਨੀ, ਸੇਵਕਾਂ ਦੇ ਗੁਰਮਤ ਅਨੁਸਾਰ ਕਾਰਜ ਰਾਸ ਕਰਨੀ, ਮਿਹਰ ਪ੍ਰਿਆਥ ਰੱਖਣਾ, ਸੱਚੇ ਪਾਤਸ਼ਾਹ ਜੀ ਕਰੋ ਕਿਰਪਾ, ਪਾਵਨ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਜਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਹਮ ਅਵਗੁਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ

ਤਤ ਹੈ। ਇਸ ਨੂੰ ਇਹ ਪਤਾ ਨਹੀਂ ਕਿ ਮੇਰਾ ਬੱਚਾ ਵੱਡਾ ਨਹੀਂ ਬਲਕਿ ਅਸਲੀਅਤ ਇਹ ਛੋਟਾ ਹੋ ਰਿਹਾ। ਉਹ ਕਿਵੇਂ? ਭਲਾ ਜੇ ਇਸ ਬੱਚੇ ਦੀ ਉਮਰ ਲਿਖੀ ਹੈ 5 ਸਾਲ, ਅੱਜ ਇਹ 4 ਸਾਲ ਦਾ ਹੋ ਗਿਆ, ਬਾਕੀ ਤਾਂ 1 ਸਾਲ ਰਹਿ ਗਿਆ, 1 ਸਾਲ ਬਾਕੀ ਰਹਿ ਗਿਆ, 4 ਬੀਤ ਗਏ। ਭਗਤ ਜੀ ਕਹਿੰਦੇ ਨੇ ਬਸ ਇਸੇ ਭੁਲੇਖੇ ਵਿੱਚ ਅਸੀਂ ਪਏ ਹੋਏ ਹਾਂ, ਸਾਰਾ ਸੰਸਾਰ ਪਿਆ ਹੋਇਆ ਹੈ। ਸੱਚ ਨੂੰ ਛੱਡ ਕੇ, ਪਰਮੇਸ਼ਵਰ ਨੂੰ ਛੱਡ ਕੇ ਅਸੀਂ ਝੂਠੀ ਦੁਨੀਆਂ ਦੇ

ਜਿਹੜੇ ਇਹਦੇ ਮਾਲਕ ਬਣਦੇ, ਮਾਣ ਅਹੰਕਾਰ ਵਿੱਚ ਮੱਤੇ ਹੋਏ, ਆਪਣੇ ਆਪ ਨੂੰ ਖੁਦ ਮੁਖਤਿਆਰ ਦੱਸਦੇ ਸਨ, ਮੈਂ ਤੇਰੇ ਕੋਲੋਂ ਪੁੱਛਦਾ ਉਹ ਕਿੱਥੇ ਚਲੇ ਗਏ। ਅਖੀਰਲੀਆਂ ਪੰਕਤੀਆਂ ਵਿੱਚ ਇੱਕ ਖਿਆਲ ਪੇਸ਼ ਕੀਤਾ ਹੈ।

ਥੋੜੇ ਜਿਹੇ ਸਮੇਂ ਵਿੱਚ ਰਾਗ ਦੁਰਗਾ ਗਾਇਨ ਦੀ ਕੋਸ਼ਿਸ਼ ਕਰਾਂਗੇ। ਇਸ ਵਿੱਚ ਪਹਿਲੀ ਬੰਦਿਸ਼ ਸੱਤ ਮਾਤਰੇ ਲੋਕ ਸੇਵ ਕਰਾਂਗੇ ਕੀਰਤਨ, ਉਸ ਤੋਂ ਬਾਅਦ ਤਿੰਨ ਤਾਲ ਲੈ ਤੇਜ਼ ਹੋ ਕੇ ਆਪਣੇ ਨੂੰ ਕੁਛ ਸਰਗਮਾ ਤਾਣਾ ਸੁਣਾਵਾਂਗੇ। ਉਮੀਦ ਹੈ ਆਪ ਜੀ ਪਿਆਰ ਨਾਲ ਸਰਗਮ ਕਰੋਗੇ, ਜੋ ਅਸੀਂ ਰਾਗ ਪਿਆਰ

ਚਿਰੇ ਸੁਖਹੋ ਟਲ ਗੁਰ ਸੇਵੀਐ ਅਹਿੰਸ ਸਹਿਜ ਸੁਭਾਇ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ ਧਨਾਸਰੀ ਮਹੱਲਾ ਪੰਜਵਾ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਬਸ ਤਾਂ ਕਹਿ ਜਾ ਕਾ ਸਤਿਗੁਰ ਪੂਰਾ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਂ ਕਹਿ ਜਾ ਕਾ ਸਤਿਗੁਰ ਪੂਰਾ ਠਾਕੁਰ ਗਾਈਐ ਆਤਮ ਰੰਗ ਸ਼ਰਨੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਰਹਾਉ ਜਨ ਕੇ ਚਰਨ ਵਸੈ ਮੇਰਾ ਹੀ ਯਾਰੈ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਧ ਨਾਨਕ ਕਹਿ ਸੁਖ ਏਹੀ ਜਨ ਕੇ ਚਰਨ ਵਸੈ ਮੇਰਾ ਹੀ ਯਾਰੈ ਸੰਗ ਪੁਨੀਤਾ ਦੇਹੀ ਜਨ ਕੀ ਤੂਰ ਦੇਹੋ ਕਿਰਪਾ ਨਿਧ ਨਾਨਕ ਕੈ ਸੁਖ ਏਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਨਾਸਰੀ ਮਹੱਲਾ ਪੰਜਵਾ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਂ ਕਹਿ ਜਾ ਕਾ ਸਤਿਗੁਰ ਪੂਰਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਚਾਰ ਕੁੰਟ ਦਹਿ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸ਼ਾਮ ਧੇਨ ਦੁਦੈ ਤੇ ਬਾਹਰੀ ਕਿਤੇ ਨ ਆਵੇ ਕਾਮ ਜਲ ਬਿਨ ਸਾ ਕੁਮਲਾਵਤੀ ਉਪਜੈ ਨਾਹੀ ਧਾਮ ਸਤਨਾਮ ਸ਼੍ਰੀ ਵਾਹਿਗੁਰੂ ਜੀ ਅਸਾੜ ਤਪੰਦਾ ਤਿਸ ਲੱਗੈ ਹਰ ਨਾ ਨਜਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਆਸਾੜ ਤਪੰਦਾ ਤਿਸ ਲੱਗੈ ਹਰ ਨਾ ਨਜਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੁਇਐ ਭਾਹੇ ਵਿਗੁਚੀਐ ਗਲ ਪਈ ਸੋ ਜਮ ਕੀ ਫਾਸ ਜੇਹਾ ਬੀਜੈ ਸੋ ਲੁਣੈ ਮੱਥੈ ਜੋ ਲਖਿਆਸ ਰਹਿਣ ਵਿਹਾਣੀ ਪੁਛਤਾਣੀ ਉਠ ਚੱਲੀ ਗਈ ਨਿਰਾਸ ਜਿਨ ਕਉ ਸਾਧੂ

ਡਿੱਠੀ ਹੈ ਸੋ ਧਰ ਗਏ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ ਆਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜੀ।

0: ਲੈ
1: ਨਾਨਕ ਲਿਖਿਆ ਨਾਲ ਹੁਕਮੀ ਹੋਵਣੇ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਕਨਾ ਹੁਕਮੀ ਬਖਸ਼ੀ ਸੇ ਕੋ ਹੁਕਮੀ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇ ਬੁਝੈ ਤਾਹੋ ਮੈਂ ਕਹਿ ਨਾ ਕੋਏ।

0: ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪ੍ਰਵਾਹ ਸਾਚਾ ਸਾਹਿਬ ਸੱਚ ਨਾਹੀਂ ਪਾਖਿਆ ਪਹੋ ਪਾਰ ਆਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀਐ ਜੇ ਦਿਸੈ ਦਰਬਾਰ ਮਹੋ ਕੇ ਬੋਲਣ ਬੋਲੀਐ ਜੇ ਸੰਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਵਾਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨ ਗਾਵੀਆ ਗੁਣੀ ਨਿਧਾਨ ਗਾਵੀਆ ਸੁਣੀਆ ਮਨ ਰੱਖੀਆ ਪਾਓ ਦੁਖ ਪਰ ਹਰ ਸੁਖ ਹਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੁਰ ਈਸ਼ਰ ਗੁਰੂ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੁ ਜਾਣਾ ਆਖਾ ਨਾਹੀ ਕਹਿਣਾ ਕਥਰ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਢਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਹਾਈ ਕਰੀ ਜੇਤੀ ਸਿਰ ਠੋ ਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਤਨਜੋਹਾਰ ਮਾਣਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀ
1: ਹਰ ਬਿਲ ਕਿਉਂ ਜੀਵਾ ਮੇਰੀ ਮਾਂ

0: ਸੁਣਿਆ ਸਾ ਸੰਤੋ ਗਿਆਨ, ਸੁਣਿਆ ਸਿਰਕਾ ਇਸ਼ਨਾਨ, ਸੁਣਿਆ ਪੜ ਪੜ ਪਾਵੇ ਮਾਨ, ਸੁਣਿਆ ਲਾਗੈ ਸਹਿ ਤਿਉਹਾਰ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੂਪਾ ਵਿਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾ, ਸੁਣਿਆ ਸੇ ਪੇ ਪਾਤਸ਼ਾਹ, ਸੁਣਿਆ ਅੰਧੇ ਪਾਵੇ ਰਾਉ, ਸੁਣਿਆ ਹਾਥ ਹੋਵੇ ਸਗਾ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੂਪਾ ਵਿਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿਛੈ ਪਛਤਾਈ, ਕਾਗਦ ਕਰਮ ਲਿਖਣ ਹਾਰ, ਮੰਨੇ ਕਾ ਵੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮੰਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਪੌਣ ਕੀ ਸ਼ੁੱਧ, ਮੰਨੈ ਮੋਹ ਚੋਟਾ ਨਾ ਖਾਏ,
1: ਹਰ ਸਿਉ ਪ੍ਰੀਤ ਅੰਤਰ ਮਨ ਬਿਦਿਆ, ਹਰ ਬਿਨ ਰਹਿਣ ਨ ਜਾਈ, ਹਰ ਬਿਨ ਰਹਿ ਨ ਸਕੋ ਇੱਕ ਰਾਤੀ, ਕਿਉਂ ਮਛਲੀ ਬਿਨ ਪਾਣੀ ਹੈ, ਕਿਉਂ ਜੀਵਨ ਪਾਰ। ਸਾਹਿਬ ਆਪਣੀ ਹਾਲਤ ਦੱਸਦੇ ਕਿ ਪ੍ਰਮਾਤਮਾ ਤੇਰੇ ਦਰਸ਼ਨਾਂ ਤੋਂ ਬਿਨਾਂ ਮੇਰੀ ਹਾਲਤ ਕੀ ਹੁੰਦੀ ਹੈ।
2: ਜੋ ਮਛਲੀ ਬਿਨ ਪਾਣੀ ਹੈ, ਕਿਉਂ
0: ਨਾਨਕ ਪਹਿ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮੰਨ ਜਾਣਾ ਮਨ ਕੋਏ, ਪੰਚ ਪ੍ਰਵਾਨ ਪੰਜ ਪ੍ਰਧਾਨ, ਪੰਚੇ ਪਾਵ ਹੈ ਦਰਗਹਿ ਮਾਨ, ਪੰਚੇ ਸੋ ਹੈ ਦਰ ਰਾਜਾਨ, ਪੰਚਾਂ ਕਾ ਗੁਰ ਇਕਤਿਹਾਨ, ਜੇ ਕੋ ਕਹੇ ਕਰੇ ਵਿਚਾਰ, ਕਰਤੇ ਕਹਿ ਕਰਣਾ ਨਾਹੀ ਸੁਮਾਰ, ਤਹੁਲ ਧਰਮ ਦਇਆ ਕਾ ਪੂਤ, ਸੰਤੋਖ ਥਾ ਪ੍ਰਖਿਆ ਜਨ ਸੂਤ, ਜੇ ਕੋ ਬੁਝੈ ਹੋਵੇ ਸਚਿਆਰ, ਤਹਲੈ ਉਪਰ ਕੇ ਤਪ ਹਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰਤ ਲੈ ਕਵਣ ਜੋਰ, ਜੀ ਜਾ ਤਿਰੰਗਾ ਕੇ ਨਾਵ, ਸਭਨਾ ਲਿਖਿਆ ਗੁੜੀ ਕਲਾਮ, ਲਿਖਾ ਲਿਖ ਜਾਣੈ ਕੋਈ ਲਿਖਾ, ਲਿਖਿਆ ਕੀਤਾ ਹੋਈ ਕੀਤਾ ਤਾਣ ਸਵਾਲੋ, ਰੂਪ ਕੇ ਧੀ ਦਾ ਜਾਣੈ ਕੌਣ ਕੂਤ, ਕੀਤਾ ਵਸਾ ਹੋਏ ਕੁਕਵਾਓ, ਤਿਸ ਤੇ ਹੋਏ ਰਖ ਦਰੀਆ, ਕੁਦਰਤ ਕੌਣ ਕਹਾਂ ਵਿਚਾਰ, ਵਾਰਨ ਜਾਵਾ ਇੱਕ ਵਾਰ, ਜੋ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਸੰਗ ਜਪ ਸੰਗ ਪਹੋ, ਸੰਗ ਪੂਜਾ ਸੰਗ ਤਪਤਾਉ, ਸੰਗ ਗ੍ਰੰਥ ਮੁਖ ਵੇਦ ਪਾਠ, ਸੰਗ ਜੋ ਮਨ ਰਹਿ ਉਦਾਸ, ਸੰਗ ਪਦ ਗੁਣ ਗਿਆਨ ਵਿਚਾਰ, ਸੰਗ ਸਤੀ ਸੰਗ ਦਾਤਾਰ, ਸੰਗ ਸੂਰ ਮੋਹ ਪਕਸਾਰ, ਸੰਖ ਮੋਹ ਲਵਲਾਏ ਤਾਰ, ਕੁਦਰਤ ਕੌਣ ਕਹਾਂ ਵਿਚਾਰ, ਵਾਰਨ ਜਾਵਾ ਇੱਕ ਵਾਰ, ਜੋ ਤੁਧ ਪਹਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮ ਨਿਰੰਕਾਰ, ਸੰਖ ਮੂਰਖੰਦ ਕਹੋਰ, ਸੰਘ ਚੋਹਰਾਮ ਖੋਰ, ਸੰਖ ਅਮਰ ਕਰ ਜਾਹੇ ਜੋਰ, ਸੰਘ ਲੋੜ ਤੈ ਕਮਾਹੇ, ਅਸੰਖ ਪਾਪੀ ਪਾਪ ਕਰ ਜਾਏ, ਸੰਘ ਕੂੜਿਆਰ ਕੂੜੇ ਫਿਰਾਏ, ਸੰਖ ਮਲੇਸ਼ ਮਰ ਪਖਾਏ, ਸੰਘ ਨਿੰਦਕ ਸਿਰ ਕਰ ਪਹਾਰ, ਨਾਨਕ ਨੀਚ ਕਹਿ ਵਿਚਾਰ, ਵਰਨ ਜਾਵੈ ਇੱਕ ਵਾਰ, ਜੋ ਤੁ ਪਹਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਸੰਖ ਨਾਵ ਸੰਖ ਥਾਵ, ਗਮ ਗਮ ਸੰਖ ਲੋ, ਸੰਖ ਅਸਰ ਪਹਾਰ, ਅਖਰੀ ਨਾਮ ਅਖਰੀ ਸਲਾਹ, ਅਖਰੀ ਗਿਆਨ ਗੀਤ ਗੁਣ ਗਾ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਯੋਗ ਬਖਾਣ, ਜਿਨੇ ਲਿਖੇ ਤੇ ਸਿਰ ਨਾਹੇ, ਜੇ ਫੁਰਮਾਏ ਤੇ ਤਪਾਹੇ, ਜੇਤਾ ਗੀਤਾ ਦਿੱਤਾ ਨਾ ਉਬਣਾਵੈ ਨਹੀਂ ਕੁਥਾਉ, ਕੁਦਰਤ ਕਵਣ ਕਹਾਂ ਵਿਚਾਰ, ਵਰਨ ਜਾਵਾ ਇੱਕ ਵਾਰ, ਜੋ ਤੁਧ ਪਹਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਸੰਖ ਨਾਵ ਸੰਖ ਥਾਵੂ, ਗਮ ਗਮ ਸੰਖ ਲੋ, ਸੰਖ ਅਸਰ ਪਾਰੋ, ਅਖਰੀ ਨਾਮ ਅਖਰੀ ਸਲਾਹ, ਅਖਰੀ ਗਿਆਨ ਗੀਤ ਗੁਣ ਗਾ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਯੋਗ ਬਖਾਣ, ਜਿਨੇ ਲਿਖੇ ਤੇ ਸਿਰ ਨਾਹੇ, ਜੇ ਫੁਰਮਾਏ ਤੇ ਤੇ ਪਾਹੇ, ਜੇਤਾ ਕੀਤਾ ਦੇ ਤਾਹ ਨਾ ਹੋ ਬਣਨਾ ਵੈ ਨਹੀਂ ਕੁਥਾਉ, ਕੁਦਰਤ ਕਵਣ ਕਹਾਂ ਵਿਚਾਰ, ਵਾਰਨ ਜਾਵੈ ਇੱਕ ਵਾਰ, ਜੋ ਤੁਧ ਭਾਵੈ ਹੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਆ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰ ਸਖੇ, ਹੇ ਮੂਤ ਬੀਤੀ ਕੱਪੜ ਹੋਏ ਦੇ ਸਾਬੂਣ ਲਈਆ ਤੁਹੇ, ਭਰੀਐ ਮਤ ਪਾਪਾਂ ਕੈ ਸੰਗ, ਤੁਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੀ, ਕਰ ਕਰ ਕਰਣਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਕੁਵੇਂ ਆਵੋ ਜਾਹੋ, ਤੀਰਥ ਤਪਦੇ ਆਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਪਹੁ, ਅੰਤਰਗਤ ਤੀਰਥ ਮਨ ਨਾਉ, ਸਭ ਗੁਣ ਤੇਰੇ ਮੈਂ ਨਾਹੀ, ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ, ਸਵਸਤੇ ਹੱਥ ਬਾਣੀ ਬਰਮਾਉ।

0: نسوه وطلق وطلقت وبس يا رسول الله كتبه كانت بعض الساس وفارت انت للبعض الطاعت اللي خويت لك يلك والناس نانك بلا كيا في جانا آب صلاحي صلاحي تي سلطنة قوي عملية تروا برسم نظامية سمند سا سلطان گراسی تی مال کن ਕਿਹੜੀ ਤੁਰਨਾ ਹੋਣੀ ਜੇ ਤਿਸ ਮਨੋ ਨਾ ਵਿਸਰੇ ਅੰਤ ਨਾ ਸੁੱਤੀ ਕਰਨਾ ਅੰਤ ਵੰਤ ਨਾ ਕਰਨਾ ਦੇ ਨਾ ਅੰਤ ਵੰਤ ਨਾ ਵੇਖਣ ਕਰਨਾ ਅੰਤ ਅੰਤ ਨਾ ਜਾਤਾ ਹੈ ਕਿਆ ਮਨ ਮਨ ਤੋ ਅੰਤ ਨਾ ਜਾਤਾ ਹੈ ਕਿ ਕਾ ਕਾ ਅੰਤ ਨਾ ਜਾਤਾ ਪਰਾ ਵਾਰ ਅੰਤ ਕਾਰਨ ਤੇ ਤੇ ਬਿਰਲਾ ਦੇ ਤਾਂ ਕਿ ਅੰਤ ਨਾ ਪਰਾ ਇਜਾ ਹੈ ਇਹ ਅੰਤ ਨਾ ਜਾਣੇ ਕੋਈ ਬਹੁਤਾ ਕੀ ਹੈ ਬਹੁਤਾ ਹੈ ਵੱਡਾ ਸਭ ਉੱਚਾ ਭਾਵ ਉੱਚੇ ਗੁਰੂ ਉੱਚਾ ਨਾਮ ਵੀ ਉੱਚਾ ਹੋਵੇ ਤੇ ਤੁਸੀਂ ਉੱਚੇ ਕੋ ਜਾਣਾ ਸੋਏ ਜਿਉੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬੁੱਤਾ ਤਨ ਲਿਖੇ ਨਾ ਜਾਏ ਵੱਡਾ ਦਾਤਾ ਤਿੰਨ ਕਮਾਏ ਕਿਤੇ ਮੰਗੇ ਜੋਗੇ
1: ਖੋਲ ਇੱਕ ਵਾਰ ਹੋ ਰਹਿ ਨਾ ਸਕਾ ਪਰਮਾਤਮਾ ਤੂੰ ਤੇ ਜਾਣਨਾ ਹੈ ਕਿ ਮੈਂ ਤੇਰੇ ਦਰਸ਼ਨਾਂ ਤੋਂ ਬਿਨਾਂ ਰਹਿ ਨਹੀਂ ਸਕਦਾ ਫਿਰ ਦੇਰੀ ਕਿਉਂ ਵਿੱਚ ਪੜਦਾ ਕਿਉਂ ਵਿੱਚ ਦੀਵਾਰ ਕਿਉਂ ਹੇ ਪਰਮਾਤਮਾ ਇਸ ਨੂੰ ਹਟਾ ਦੇ ਮੈਂ ਇਤਨਾ ਚਿਰ ਸਬਰ ਨਹੀਂ ਕਰ ਸਕਦਾ ਮੈਂ ਤੇ ਜੀਵਤ ਰਹਿ ਨਹੀਂ ਸਕਦਾ ਮੈਨੂੰ ਜਲਦੀ ਦਰਸ਼ਨ ਦੇ ਦੇ ਐਸੀ ਕਿਰਪਾ ਮੇਰੇ ਤੇ ਕਰ ਦੇ ਅਸੀਂ ਵੀ ਐਸੀ ਹੀ ਬੇਨਤੀ ਕਰਨੀ ਕਿ ਪਰਮਾਤਮਾ ਹਰ ਬਿਨ ਰਹਿ ਨਾ ਸਕੋ ਇੱਕ ਰਾਤੀ
0: ਮੁੱਲ ਕਰਮਲ ਫਰਮਾਣ ਮੁੱਲੋ ਮੁੱਲ ਆਖਿਆ ਨਾ ਜਾਏ ਆਖ ਖਰੇ ਲਬਲਾਏ ਆਖਿਆ ਵੇਦ ਪਾਠ ਪੁਰਾਣ ਆਖਿਆ ਬੜੇ ਕਰੇ ਵਖਿਆਣ ਆਖਿਆ ਬਰਮੇ ਆਖਿਆ ਹਿੰਦ ਆਖਿਆ ਗੋਪੀ ਤੈ ਗੋਬਿੰਦ ਆਖਿਆ ਈਸ਼ਰ ਆਖਿਆ ਸਿੱਧ ਆਖਿਆ ਕਿਤੇ ਕਿਤੇ ਬੁੱਧ ਆਖਿਆ ਦਾਨਵ ਆਖਿਆ ਦੇਵ ਆਖਿਆ ਸੋ ਨਾ ਮੰਜਾ ਸੇਵ ਕਿਤੇ ਆਖਿਆ ਖਣ ਪਾਹੀ ਕਿਤੇ ਕਹਿ ਕਹਿ ਠੁੱਟ ਜਾਹੀ ਤੇ ਕਿਤੇ ਹੋਰ ਕਰੇ ਹੈ ਤਾਂ ਆਖ ਨਾ ਸਕੇ ਕਈ ਕੇ ਜਿਵੜ ਭਾਵ ਹੈ ਤੇਵੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖਿਆ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾ ਰਾਗਾਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਵੈਸਰ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕਿਤੇ ਬਾਵਣ ਹਾਰੇ ਕਿਤੇ ਰਾਗ ਪਰੀ ਸੰਕਜਨ ਕਿਤੇ ਗਾਵਣ ਹਾਰੇ ਗਾਵੇ ਤੁਹਾਨੂੰ ਪੌਣ ਪਾਣੀ ਬੈਸੰਤਰ ਗਾਵੇ ਰਹੇ ਧਰਮ ਦੁਆਰੇ ਗਾਵਹਿ ਚਿਤ ਗੁਤ ਲਿਖ ਜਾਣਾ ਲਿਖ ਧਰਮ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੇ ਸੁਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀਆਂ ਮਨ ਮੋਹਣ ਸੁਰਗਾ ਮਚ ਪਿਆਲੇ ਗਾਵ ਰਤਨ ਪਾਏ ਤੇਰੇ ਅਰਸ ਤੀਰਥ ਨਾਲੇ ਗਾਵੇ ਜੋਤ ਮਹਾਂਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਵ ਭੰਡਾ ਕਰ ਕਰ ਰੱਖੇ ਤਾਰੇ ਸਹੀ ਤਨੋਂ ਗਾਵੇ ਜੋ ਤੁ ਭਾਵ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸਿਮ ਜਿਤਨਾਮ ਨਾਨਕ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੀ ਨਾਈ ਹੈ ਪਿਹੋ ਸੀ ਜਾਇ ਨ ਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਪੰਥੀ ਕਰ ਕਰ ਜਨ ਸੀ ਮਾਇਆ ਜਨ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤਸ਼ਾਹ ਨਾਨਕ ਰਹਿ ਰਜਾਈ ਬੰਦਾ ਸੰਤੋਖ ਸ਼ਰਮ ਪਾ ਝੋਲੀ ਧਿਆਨ ਕੀ ਕਰੇ ਵਿਭੂਤ ਖਿੰਥਾ ਕਾਰ ਕੁਵਾਰੀ ਕਾਇਆ ਜੁਗ ਰੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇ ਤਸੈ ਆਦੇਸ ਆਧੁਨੀਲ ਨਾਧਨਾ ਤੂ ਜੁਗ ਜੁਗ ਏਕੋ ਵੇਸ ਪੁੱਤ ਗਿਆਨ ਦਿਆ ਭੰਡਾਰ ਨੂੰ ਕਟਕੜ ਵਾਜੈ ਨਾਦ ਆਪ ਨਾਥ ਨਾਥੀ ਸਭ ਜਾ ਕੇ ਰਿਸ਼ਤ ਵਰਾ ਸਾਧ ਸੰਯੋਗ ਜਦੋਂ ਕਾਰ ਚਲਾਵੇ ਲਿਖਿਆ ਵੈ ਭਾਗ ਆਦੇ ਤਸੈ ਆਦੇ ਸੂ ਆਧੁਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਯੁਗਤ ਵੇ ਆਈ ਤਨਚੇਲੇ ਪ੍ਰਵਾਣਿਕ ਸੰਸਾਰੀ ਭੰਡਾਰੀ ਏਕ ਲਾਈ ਦੀਵਾਨ ਜੋ ਤੇ ਭਾਵੇ ਤਵੇ ਚਲਾਵੇ ਜੋ ਹੋਵੇ ਫੁਰਮਾਨ ਉਹ ਵੇਖੇ ਉਹਨਾਂ ਨਜ਼ਰ ਨਹੀਂ ਆਵੇ ਬਹੁਤਾ ਵਡਾਣੂ ਆਦੇ ਤਸੈ ਆਦੇ ਸੁ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਸੁਣ ਲੋਏ ਲੋਏ ਭੰਡਾਰ ਜੁਗ ਚ ਪੈ ਸੋ ਏਕਾ ਬਾਰ ਕਰ ਕਰ ਵੇਖੇ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇ ਤਸੈ ਆਦੇ ਸੁ ਆਦ ਅਨੀਲ ਅਨਾਦ ਅਨਾਹਤ ਜੁ ਜੁ ਏਕੋ ਵੇਸ ਇੱਕ ਦੂਜੀ ਬਹੁਤ ਲੱਖੋ ਹੈ ਲੱਖੋ ਵੈ ਲੱਖ ਵੀਸ ਲੱਖ ਦਾ ਗਿੜਾ ਆਖੀ ਹੈ ਇੱਕ ਨਾਮ ਜਗਦੀਸ ਇਹ ਤਰਾਪਤ ਪੌੜੀਆਂ ਚਰੀਆ ਹੋਏ ਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆ ਰੀਸ ਨਾਨਕ ਨਦਰੀ ਪਾਈ ਆ ਕੂੜੀ ਕੂੜਾ ਠੀਸ ਆਖਣ ਜ਼ੋਰ ਚ ਪੈਨਾ ਜ਼ੋਰ ਜ਼ੋਰ ਨ ਮੰਗਣ ਦੇਹ ਨਾ ਜ਼ੋਰ ਜ਼ੋਰ ਨਾ ਜੀਵਨ ਮਰਨਾ ਜ਼ੋਰ ਜ਼ੋਰ ਨ ਰਾਜ ਮਾਲ ਮਨ ਸੋਰ ਜ਼ੋਰ ਨ ਸੁਰਤੀ ਗਿਆਨ ਵਿਚਾਰ

जोर न जुगती छुट संसारु जिस हथ जोर कर विख सोय नानक उत्तम नीच न कोय रातिर उति तिथि वार पुण पाणी अग्नि पाताल तिसवे तरती था प्रगी धर्मसाल तिसवे जीजित के रंग तिनके नाम अनेक अनंत करमी करमी हुए विचारु सच्चा सच्चा दरबार तथा सोहन पंच परवान नदरी करम पवै निशान कच पकाई उथे पाहे डार गया जप जाए धर्म खंड कहो धर्म हो ज्ञान खंड का खो कर्म हो केते पौन पानी व्यसंतर केते कान महेश केते बर में काट कड़ी है रूप रंग के वेश केतियां कर्म भूमि मेर केते केते तू उपदेश केते इंद चंद सूर केते केते मंडल देश केते सतबुद नाथ केते केते देवी वेश केते देवदान मुन केते केते तुम संबंध ਕੀਤੀਆ ਖਾਣੀ ਕੀਤੀਆ ਬਾਣੀ ਕੀਤੇ ਭਾਤ ਨਰਿੰਦ ਕੀਤੀਆ ਸੁਰਤੀ ਸੇਵ ਕੀਤੇ ਨਾਨਕ ਅੰਤਰ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਉਹਦੇ ਥੈ ਨਾਦ ਬਹੁਤ ਕੋਟ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਉਹਦੇ ਥੈ ਘਾਟ ਕੜੀਆ ਬਹੁਤ ਅਨੂਪਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿਛੇ ਪਛਤਾਏ ਤਿਥੈ ਘੜੀਆਂ ਸੁਰਤ ਮਤ ਮਨ ਬੁੱਧ ਤਿਥੈ ਘੜੀਆਂ ਸੁਰਾਂ ਸਦਾ ਕੀ ਸੁੱਧ ਕਰਮ ਖੰਡ ਕੀ ਬਾਣੀ ਜੋੜ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਤ ਮਹਾਂਬਲ ਸੂਤ ਮੈਂ ਰਾਮ ਰਿਹਾ ਭਰਪੂਰ ਤਿਥੈ ਸੀਤੋ ਸੀਤਾ ਮਾਂ ਮਾਹੇ ਤਾਂ ਕਿ ਰੂਪ ਨ ਕਥਨੇ ਜਾਹੇ ਨਾਮ ਨ ਠਾਕੇ ਜਾਹੇ ਜਿਨ ਕਰ ਰੰਭ ਸਮਨ ਮਾਹੇ ਤਿਥੈ ਭਗਤ ਵਸੈ ਕੇ ਲੋਕ ਕਰਿਆ ਨ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖ ਨਿੰਦਰ ਨਿਹਾਲ ਤਿਥੈ ਖੰਡ ਮੰਡਲਵਾਰ ਭੰਡ ਜੇ ਕੋ ਕਥੈ ਤਾਂ ਤਨਾ ਤਿਥੈ ਲੋ ਲੋ ਆਕਾਰ ਜਿਵ ਹੁਕਮ ਦੇ ਉਕਾਰ ਵੇਖੈ ਵੇਖਸੈ ਕਰ ਵਿਚਾਰ ਨਾਨ ਕਥਨ ਕਰੜਾ ਸਾਹ ਜਤ ਪਹਾਰਾ ਧੀਜ ਸੁਨਿਆਰ ਹਰਨ ਮਤ ਵਿਥੀ ਯਾਰ ਪਾਓ ਫੁਲਾ ਗੰਤ ਬਤਾਓ ਭੰਡਾ ਪਾਓ ਅੰਮ੍ਰਿਤ ਟਹਾਲ ਘੜੀਆਂ ਸ਼ਬਦ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕਣ ਗੁਰੂ ਪਾਣੀ ਪਿਤਾ ਮਹਤਾ ਤਰਤ ਮਹਤ ਦਿਵਸਰਾਧ ਵਧਾਈ ਦਾਇਆ ਖੇਲਿਆ ਸਗਲ ਜਗਤ ਚੰਗੇ ਆਈਆਂ ਬੁਰੇ ਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਨੀ ਨਾਮ ਤਿਹਾਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਇੱਕ ਓਂਕਾਰ ਸਤਿਗੁਰ ਪ੍ਰਸਾਦ ਜਾਪ ਸ਼੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਸ਼ੰਤ ਪ੍ਰਸਾਦ ਚੱਕਰ ਚਿਹਨਰ ਬਰਨ ਜਾਤ ਅਰਪਾਤ ਨੈਨ ਜਿਹੇ ਰੂਪ ਰੰਗ ਰੇਖ ਭੇ ਕੋ ਕਹਿ ਨ ਸਕਤ ਕਹੇ ਚੱਲ ਮੂਰ ਤਨ ਪੋ ਪ੍ਰਕਾਸ਼ ਮਤੋਜ ਖਿਜੈ ਕੋਟ ਇੰਦਰ ਇੰਦਰਾਣ ਸ਼ਾਹ ਸ਼ਾਨ ਗਣਿਜੈ ਤ੍ਰਿਪੁਣ ਮਹੀਪ ਸੁਰਨ ਸੁਰ ਨੇਤ ਨਿਤ ਬੰਤਰਨ ਕਹਿ ਤਵ ਸਰਵਨਾਮ ਕਥੈ ਕਵਨ ਕਰਮ ਨਾਮ ਵਰਨ ਸੁਮਤ ਭੁਜੰਗ ਪਿਆ ਛੰਦ ਨਮਸਤੰ ਕਾਲੇ ਨਮਸਤੰ ਕਰਪਾਲੇ ਨਮਸਤੰ ਰੂਪੇ ਨਮਸਤੰ ਰੂਪੇ ਨਮਸਤੰ ਭੇਖੇ ਨਮਸਤੰ ਲੇਖੇ ਨਮਸਤੰ ਕਾਏ ਨਮਸਤੰ ਜਾਏ ਨਮਸਤੰ ਗੰਜੇ ਨਮਸਤੰ ਪੰਜੇ ਨਮਸਤੰ ਨਾਮੇ ਨਮਸਤੰ ਠਾਮੇ ਨਮਸਤੰ ਕਰਮੰ ਨਮਸਤੰ ਤਰਮੰ ਨਮਸਤੰ ਨਾਮ ਨਮਸਤੰ ਤਾਮੰ ਨਮਸਤੰ ਜੀਤੇ ਨਮਸਤੰ ਪੀਤੇ ਨਮਸਤੰ ਵਾਹੇ ਨਮਸਤੰ ਅਡਾਹੇ ਨਮਸਤੰ ਨੀਲੇ ਨਮਸਤੰ ਨਾਦੇ ਨਮਸਤੰ ਛੇਦੇ ਨਮਸਤੰ ਗਾਦੇ ਨਮਸਤੰ ਗੰਜੇ ਨਮਸਤੰ ਪੰਜੇ ਨਮਸਤੰ ਗੰਜੇ ਨਮਸਤੰ ਪੰਜੇ ਨਮਸਤੰ ਨਾਮੇ ਨਮਸਤੰ ਠਾਮੇ ਨਮਸਤੰ ਕਰਮੰ ਨਮਸਤੰ ਧਰਮੰ ਨਮਸਤੰ ਧਰਮੰ ਨਮਸਤੰ ਨਾਮੰ ਨਮਸਤੰ ਤਾਮੰ ਨਮਸਤੰ ਜੀਤੇ ਨਮਸਤੰ ਪੀਤੇ ਨਮਸਤੰ ਵਾਹੇ ਨਮਸਤੰ ਅਡਾਹੇ ਨਮਸਤੰ ਨੀਲੇ ਨਮਸਤੰ ਨਾਦੇ ਨਮਸਤੰ ਛੇਦੇ ਨਮਸਤੰ ਗਾਦੇ ਨਮਸਤੰ ਗੰਜੇ ਨਮਸਤੰ ਪੰਜੇ ਨਮਸਤੰ ਧਾਰੇ ਨਮਸਤੰ ਪਾਰੇ ਨਮਸਤੰ ਸੋਇਕਾ ਨਮਸਤੰ ਅਨੇਕਾ ਨਮਸਤੰ ਪੂਤੇ ਨਮਸਤੰ ਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਪਰਮੇ ਨਮਸਤੰ ਨਿਰਦੇਸ ਨਮਸਤੰ ਨਿਰਪੇਸ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਗਾਤੇ ਨਮਸਤੰ ਨਿਰਤੂਤੇ ਨਮਸਤੰ ਭੂਤੇ ਨਮਸਤੰ ਲੋਕੇ ਨਮਸਤੰ ਸੋਕੇ ਨਮਸਤੰ ਨਿਰਥਾਪੇ ਨਮਸਤੰ ਥਾਪੇ ਨਮਸਤੰ ਤਿਰਮਾਨੇ ਨਮਸਤੰ ਨਿਰਧਾਨੇ ਨਮਸਤੰ ਗਾਹੇ ਨਮਸਤੰ ਬਾਹੇ ਨਮਸਤੰ ਤਿਰਵਰਗੇ ਨਮਸਤੰ ਸਰਗੇ ਨਮਸਤੰ ਪਰਭੋਗੇ ਨਮਸਤੰ ਸੁਜੋਗੇ ਨਮਸਤੰ ਰੰਗੇ ਨਮਸਤੰ ਭੰਗੇ ਨਮਸਤੰ ਗਮੇ ਨਮਸਤਸਰਾਮੇ ਨਮਸਤੰ ਜਲਾਸਰੇ ਨਮਸਤੰ ਰਾਸਰੇ ਨਮਸਤੰ ਅਜਾਤੇ ਨਮਸਤੰ ਪਾਤੇ ਨਮਸਤੰ ਮਜਬੇ ਨਮਸਤਸਤਜ ਵਿਦੇਸ ਸੰਦੇਸ ਨਮਸਤੰ ਫੇਸ ਨਮਸਤੰ ਨਿਰਤਾਮੇ ਨਮਸਤੰ ਨਿਰਭਾਮੇ ਨਮੋ ਸਰਵਕਾਲੇ ਨਮੋ ਸਰਦਿਆਲੇ ਨਮੋ ਸਰੂਪੇ ਨਮੋ ਸਰਭੂਪੇ ਨਮੋ ਸਰਖਾਪੇ ਨਮੋ ਸਰਥਾਪੇ ਨਮੋ ਸਰਕਾਲੇ ਨਮੋ ਸਰਪਾਲੇ ਨਮਸਤਸ ਦੇਵੈ ਨਮਸਤੰ ਭੇਵੈ ਨਮਸਤੰ ਜਨਮੇ ਨਮਸਤੰ ਸੁਭਨਮੇ ਨਮੋ ਸਰਵਗੌਣੇ ਨਮੋ ਸਰਭਾਉਣੇ ਨਮੋ ਸਰਰੰਗੇ ਨਮੋ ਸਰਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰ ਵਰਣੇ ਨਮਸਤੰ ਵਰਣੇ ਨਮਸਤੰ ਜਰਾਰੰਗ ਨਮਸਤੰ ਕਰਤਾਰੰਗ ਨਮੋ ਸਤੰਦੇ ਨਮੋਸਤ ਬੰਧੇ ਨਮਸਤੰ ਨਰਸਾਕੇ ਨਮਸਤੰ ਨਰਭਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸ ਰਾਗੇ ਨਮਸਤੰ ਸੁਹਾਗੇ ਨਮੋ ਸਰਵਸੋਖੰ ਨਮੋ ਸਰਭੋਖੰ ਨਮੋ ਸਵਕਰਤਾ ਨਮੋ ਸਵਹਰਤਾ ਨਮ ਜੋਗ ਜੋਗ ਨਮ ਭੋਗ ਭੋਗ ਨਮ ਸਵ ਦਿਆਲੇ ਨਮ ਸਰਭਾਲੇ ਚਾਚੀ ਛੰਦ ਪ੍ਰਸਾਦ
रूप है नूप है जू है पू है लिख है पिहे का नाम है काम है तेह पिह जीत है पीत है धर्मान है निधान है त्रिवर्ग है सर्ग है नील है नाद है जी है जात है जन्म है वर्ण है पूत है परन है गंज है पंज है चूज है चंज है मी कर फी कै तंद है बंद है नृभूज है सूज है काल है जाल है लह है जह अनंत है महंत है री कैंद सी कै निर्लंब है संभ है गम है जम है भूत है छूत है लोक है शोक है कर्म है परम जीत है पीत है अकर्म है परम जीत है पीत है वान गा मान निधान अनेक है वरेक है जंक है छंद नमो सर्वमान्य समस्त निधान नमो देव देव पेखि पे नमो काल काल नमो सर्पाल नमो सर्गौण नमो सर्पौण नंगी नाथे नरसंगी परमाथे नमो पान पान नमो मान मान नमो चंद्र चंद्र नमो पान पान नमो गीत गीत नमो तान तान नमो नृत्य नृत्य नमो नाद नाद नमो पान पान नमो भाद भाद दे अनंगी नामे समस्ति स्वरूपे परभंगी परमाथे समस्ति विभूते कलंक बनाने कलंक स्वरूपे नमो राज राजे संग परम रूपे नमो जोग जुगे संग परम सिधे नमो राज राजे सिंह परम विधे नमो शस्त्र पाण नमो अस्त्र पाण नमो परम गाता नमो लोक माता पेखी परमी भोगी भुगते नमो जोग जुगे सिंह परम जुगते नमो नित नारायणे क्रूर कर्मे नमो प्रीत प्रदेव सो धर्मे नमो रोग हर तनमो राग रूप नमो शाशा नमो भूप भूप नमो दान दान नमो मान मान नमो रोग रोग नमस्तंग शनाने नमो मंत्र मंत्रंग नमो जंत्र जंत्रंग नमो इष्टेष्टे नमो तंत्र तंत्रंग सदा सच्चदानंद सर्ग प्रणासी नूपे रूपे समस्त निवासी सदा सिद्धा बुद्धा वृद्धकर्ता अधो ऊर्ध अर्धं अगं ओघर्ता परं परं परमेश्वरं प्रोष्पालंग सदा सर्वदा सदा तदयालंग शेदीपे दीनाम कामं समस्तोपराजी समस्तस्तामंग तेरा जो चाची छन जले हैं थले हैं पीत हैं पेह हैं प्रभु हैं जुगा देश हैं पेश हैं पुजंग प्रयाशंद गादे बादे नंदी स्वरूप नम सर्वान समस्त निदान नमस्त नरनाथ नमस्त परमाथ नमस्त गंज नमस्त पंज नमस्त काल नमस्त पाल नमस्त देश नमस्त पेसे नमो राज राज नमो साज नमो शाह शाह नमो वाह नमो गीत गीत नमो भी पीत नमो रोख रोख नमो शोक शोक नमो सर रोग नमो सर भोगे नमो सर्वजीतं नमो सर्वपीतं नमो सर्वज्ञानं प्रमतां नमो सर्वमंत्रं नमो सर्वजंत्रं नमो सर्वदृश्यं नमो सर्वकृत्यं नमो सर्वरंगे दृपंगीय नंगे नमो जीव जीवं नमो बीज बीजे खिजे पिजे समस्तं प्रसिजे कृपालं स्वरूपे को कर्मं परणासी सदा सर्वदा हृदि निवासी चरपट छंदो प्रसाद अमृत कर्मे अमृत धर्मे आखल जोगे चल पहोगे चल राजे टल साजे खल धर्म लग कर्म सर्वंगदाता सर्वंगता सर्वंगान सर्वमान सर्वप्राण सर्वतराण सर्वभुगता सर्वयुगता सर्वं देवं सर्वं पेवं सर्वं काले सर्वं पाले रुआ शंत प्रसाद आद रूप नाद मूर जन पुरख पार सर्वमांत्र मांदे पेवा धार सर्वपाल सर्वकाल सर्वकुपन काल यत्तर तत्तर विराजे अवधूतुर वसाल नाम ठाम जा जा को रूप नग नरेख आद पुरख दार मूर्त जोन आद सेख देश और न पेह जा को रूप रेख नराग जत्र तत्र दिशा विशा हो फैल्यो अनुराग नाम कामहीन पेख तहम न जाय सर्वमान सर्वतरमान सदाय मानता है एक मूर्त अनेक दर्शन के रूप अनेक खेल खेल अखेल खंत कुफरे एक दे पेवना जान नहीं जे बेर और कते रूप रंग न जात पास हो जानी कहे जे तात मात न जात जाकर जन मरण भीनम चक्कर बकर फिर चतर जग मान ही पुरतीन लोग चौदह के बिख जग जापी जे जाप आ देवनाद मूर्त था प्यो सवजे था परम रूप नीत मूर्त पूर्ण पुरख पार सर्व विश्व रचे ओ स्वयं भव गण पुंजने हार काल ही कला संजुग दो काल पुरख देस धर्म ताम सो परम रहत पूतल कपेस अंगराग नरंग जग जद पात्र नाम गर्भ गंजन दुष्ट पुंजन मुख दाय काम आप रूप अमी कानो सदेक पुरख अवधूत आप रूप अमीका नुस्तदेक पुरख अवधूत गर्भ गंजन सर्वपंजन आदि रूप सूत अंगहीन पंगनाद पुरख पार सर्व लायक सर्व कायक सर्व प्रत पार सर्वगंता सर्वहंता सर्वत्यन पेख सर्वशास्त्र न सर्वशास्त्र न जानी जे अनात्मेक लोक पुरख पार सर्व लायक सर्व कायक सुख प्रत पार सर्वगंता सर्वहंता सर्वत्यन पेख सर्वशास्त्र न जानी जे रूप रंग रेख परम वेद पुराण जग नित भक्त नित कोट पुराण शास्त्र नया विभो चित मद पहार शंत प्रसाद गुण गण उद्धार महिमा पार आसन पंग उपमान आंगन उपरकार निधन नास अजान भाव शांत शाह राजा राजपानन पहन देवान देव उपमा महान इंद्रान इंद्र बालान भार रंका निरंक कालान कहाल अनपूत अंग पंगत मित पार गुण धार मुंग प्रणाम निपैन कामद प्रचंड मित गत खंड लिस्या कर्म दिस्या धर्म
ਸਰਬਾ ਪ੍ਰਣਾ ਅੱਡੇ ਅੰਡ ਵਾਡੇ ਚਾਚੇ ਛੰਤ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਪਾਰੇ ਹਰੀ ਅੰਕਰੀ ਅੰਦਰ ਨਾਮੇ ਕਾਮੇ ਭੁਜੰਗ ਪਿਆ ਛੰਦੂ ਚਿਤ ਜਗਰ ਕਰਤਾ ਚਿਤ ਜਗਰ ਹਰਤਾ ਚਿਤ ਜਗਰ ਦਾਨੇ ਚਿਤ ਜਗਰ ਜਾਨੇ ਚਿਤ ਜਗਰ ਵਰਤੀ ਚਿਤ ਜਗਰ ਭਰਤੀ ਚਿਤ ਜਗਰ ਪਾਲੇ ਚਿਤ ਜਗਰ ਕਾਲੇ ਚਿਤ ਜਗਰ ਪਾਸ ਚਿਤ ਜਗਰ ਵਾਸ ਚਿਤ ਜਗਰ ਮਾਨੇ ਚਿਤ ਜਗਰ ਧਾਨੇ ਚਾਚੇ ਛੰਦ ਨ ਸਤਰਣ ਮਿੱਤਰ ਨ ਪਰਮੰ ਨਾ ਪਿੱਤਰੈ ਨਾ ਕਰਮੰਗ ਨਾ ਕਾਹੇ ਅਜਨਮੰਗ ਜਾਏ ਨਾ ਚਿੱਤਰ ਨ ਮਿੱਤਰ ਪਰੇ ਹੈ ਪਵਿੱਤਰ ਪ੍ਰਥੀਸੈ ਦੀਸੈ ਦ੍ਰਿਸੈ ਕ੍ਰਿਸੈ ਭਗਤੀ ਛੰਦ ਪ੍ਰਸਾ ਕਾਤੇ ਕਿਆ ਛਜ ਦੇਸੈ ਕਿਆ ਪਜ ਪਹੇਸੈ ਕਿਆ ਗੰਜ ਘਰ ਮੈਂ ਕਿਆ ਪੰਜ ਪਰ ਮੈਂ ਕਿਆ ਪਜ ਲੋਕੈ ਕਿਆ ਦੇ ਸੋ ਕਹਿ ਕੇ ਦੂਤ ਵਰਨੈ ਕਿ ਵਿਭੂਤ ਕਰਨੈ ਕਿ ਰਾਜੰਗ ਪ੍ਰਭਾਹੈ ਕਿ ਧਰਮ ਤੁਜਾ ਹੈ ਕੇ ਅਸ਼ੋਕ ਵਰਨੈ ਕਿ ਸਰਬਾ ਪਰਨੈ ਕਿ ਜਗਤੰ ਕਰਤੀਆਂ ਕਿ ਸ਼ਤਰੰਗ ਛਤਰੀਆਂ ਕਿ ਬ੍ਰਹਮੰਗ ਸਰੂਪੈ ਕਨ ਪੌਨੂਪੈ ਕਿਆ ਦੇਵ ਹੈ ਕਿ ਆਪ ਅਪੇਵ ਹੈ ਕੇ ਕਧੀਨ ਕੇ ਆਪ ਅਪੇਵ ਹੈ ਕਿ ਚਿਤਰੰਗ ਵਿਹੀਨ ਕੇ ਕਦੀਨ ਕਰੋ ਜਿਰਜਾ ਕਰੀ ਮਰਿਹਾ ਕਹਿ ਕੇ ਪਾਕ ਵਿਆਪ ਹੈ ਕਿ ਗੈਵਲ ਗੈਬ ਹੈ ਕਿ ਫਲ ਗੁਨਾ ਹੈ ਕਿ ਸ਼ਾਂਤ ਸ਼ਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦੇ ਹੰਦ ਹੈ ਕਿ ਰਾਜ ਕਰੀ ਮੈਂ ਕਿ ਕਰਵੰਗ ਕਲੀ ਮੈਂ ਕਿ ਸਰਵੰਗ ਕਲੀ ਹੈ ਕਿ ਸਰਵੰਗ ਦਲੀ ਹੈ ਕਿ ਸਰਵਤਰ ਮਾਨੇ ਹੈ ਕਿ ਸਵਤਰ ਦਾਨੇ ਹੈ ਕਿ ਸਵਤਰ ਗਾਉਣ ਹੈ ਕਿ ਸਵਤਰ ਪਾਉਣ ਹੈ ਕਿ ਸਵਤਰ ਦੇਸ ਹੈ ਕਿ ਸਵਤਰ ਭੇਸ ਹੈ ਕਿ ਸਵਤਰ ਰਾਜ ਹੈ ਕਿ ਸਵਤਰ ਸੱਜ ਹੈ ਕਿ ਸਵਤਰ ਦੀਨ ਹੈ ਕਿ ਸਵਤਰ ਲੀਨ ਹੈ ਕਿ ਸਵਤਰ ਜਾ ਹੋ ਕਿ ਸਵਤਰ ਭਾ ਹੋ ਕਿ ਸਵਤਰ ਦੇਸ ਹੈ ਕਿ ਸਵਤਰ ਭੇਸ ਹੈ ਕਿ ਸਵਤਰ ਕਾਲ ਹੈ ਕਿ ਸਵਤਰ ਪਾਲ ਹੈ ਕਿ ਸਵਤਰ ਹੰਤਾ ਕਿ ਸਵਤਰ ਗੰਤਾ ਕਿ ਸਵਤਰ ਭੇਖੀ ਕਿ ਸਵਤਰ ਭੇਖੀ ਕਿ ਸਵਤਰ ਕੱਜ ਹੈ ਕਿ ਸਵਤਰ ਰੱਜ ਹੈ ਕਿ ਸਵਤਰ ਸੁੱਖ ਹੈ ਕਿ ਸਵਤਰ ਭੁੱਖ ਹੈ ਕੇ ਸਰਵਤਰ ਤ੍ਰਾਣ ਕੇ ਸਤਰ ਪ੍ਰਾਣ ਕੇ ਸਵਤਰ ਦੇਸੈ ਕਿਸਰ ਪੇਸੈ ਕਿਸ ਸਵਤਰ ਮਾਨੈ ਸਦੰਗ ਪ੍ਰਧਾਨੈ ਕਿਸ ਜਾਪਿਆ ਕਿ ਸਾਪਿਆ ਕਿ ਸਪ ਕਿਸ ਸਵਤਰ ਭਾਨੈ ਕਿਸ ਸਵਤਰ ਮਾਨੈ ਕਿਸ ਸਵਤਰ ਇੰਦ੍ਰ ਕਿਸ ਚੰਦਰ ਹੈ ਕੇ ਸਰਵੰ ਕਲੀਮ ਮੈਂ ਕਿ ਪਰਮ ਭੀ ਮੈਂ ਕਿਆ ਕਲਾਲਾ ਮੈਂ ਕਿ ਸਾਹਿਬ ਕਲਾ ਮੈਂ ਕੁਸਨ ਵਜੂੰਗਾ ਤਮਾਮ ਰਜੂੰਗਾ ਮੈਂ ਸੋ ਸਲਾਮ ਮੈਂ ਸਲੀਕ ਤੁਮਦਾ ਮੈਂ ਗਨੀ ਉਸ ਕਸਤਾ ਗਰੀਬ ਪ੍ਰਸਤਾ ਬਲੰਦਰ ਮਕਾਨਾ ਜਮੀਨ ਜਮਾਨਾ ਸਮੀ ਜੋ ਤਮਾਮ ਮੈਰ ਜੁਨ ਧਨ ਨੈਰੀ ਫਲ ਜੀ ਮਰ ਜਾ ਕਯਕੀਨਾ ਨਿਕਲ ਤਰੰਗ ਹੈ ਪੇਦਾ ਪੰਗ ਹੈ ਜੀ ਅਨਵਾਜ ਹੈ ਗੁਰਮੁਖ ਰਾਜ ਹੈ ਨਿਕਤ ਸਰੂਪ ਹੈ ਤ੍ਰਿਮੁਖ ਭੂਤ ਹੈ ਪਰਭੁਗਤ ਪ੍ਰਭਾ ਹੈ ਸੋ ਜੋ ਸਦਾ ਹੈ ਸਦਾ ਏਵੰ ਸਰੂਪ ਹੈ ਪੇਦੀ ਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਪਸਾਜ ਹੈ ਸਮਸਤੋ ਸਲਾਮ ਹੈ ਸਦਾ ਵਲੋਕਾਮ ਹੈ ਨਿਰਵਾਸ ਰੂਪ ਹੈ ਗਾਤ ਹੈ ਨੂਪ ਹੈ ਓਮਾਦ ਰੂਪ ਹੈ ਨਾਸ ਰੂਪ ਹੈ ਅਨੰਗੀ ਨਾਮੇ ਤ੍ਰਿਪੰਗੇ ਤ੍ਰਿਕਾਮੇ ਤ੍ਰਿਵਰਗੰ ਤ੍ਰਿਵਾਦੇ ਗੰਜੇ ਗਾਦੇ ਸੁਗੰ ਸਰਭਾਗੇ ਸੋ ਸਰਬੰਧ ਰਾਗੇ ਤ੍ਰਿਪੁਖ ਸਰੂਪ ਹੈ ਛੱਜੈ ਛੂਤ ਹੈ ਨਿਰਕੰ ਪ੍ਰਣਾਸ ਹੈ ਪਿਥ ਪ੍ਰਵਾਸ ਹੈ ਨਿਰਗਤ ਪ੍ਰਭਾ ਹੈ ਸਦਾ ਏਵੰ ਸਦਾ ਹੈ ਬੇਪੁਖ ਸਰੂਪ ਹੈ ਪ੍ਰਜਗਤ ਅਨੂਪ ਹੈ ਪ੍ਰਜਗਤ ਅਨੂਪ ਹੈ ਨਿਰਗਤ ਸਦਾ ਹੈ ਬੇਪੁਤ ਪ੍ਰਭਾ ਹੈ ਸਰੂਪ ਹੈ ਪ੍ਰਜਗਤ ਅਨੂਪ ਹੈ ਚਾਚੀ ਛੰਦ ਭੰਗ ਨੰਗ ਭੇਖ ਲੇਖ ਪਰਮ ਕਰਮ ਨਾਦ ਹੈ ਜੁਗਾਦ ਹੈ ਜੈ ਹੈ ਬਹਿ ਭੂਤ ਹੈ ਦੂਤ ਹੈ ਨਾਸ ਹੈ ਉਦਾਸ ਹੈ ਤੰਦ ਹੈ ਬੰਧ ਹੈ ਅਭਗਤ ਹੈ ਬਰਗਤ ਹੈ ਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਲਿਖ ਹੈ ਦਿਖ ਹੈ ਲੇਖ ਹੈ ਭੇਖ ਡਾ ਗਾ ਸੰਭ ਹੈ ਗੰਭ ਹੈ ਨੀਲ ਹੈ ਨਾਦ ਹੈ ਨਿਤ ਹੈ ਸੁਨਿਤ ਹੈ ਜਾਤ ਹੈ ਜਾਦ ਹੈ ਚਰਪੁਰ ਸ਼ੰਤਾ ਪ੍ਰਸਾਦ ਸਰਵੰ ਹੰਤਾ ਸਰਵੰ ਗੰਤਾ ਸਰਵੰ ਖਿਆਤਾ ਸਰਵੰ ਗਿਆਤਾ ਸਰਵੰ ਹਰਤਾ ਸਰਵੰ ਕਰਤਾ ਸਰਵੰ ਪ੍ਰਾਣੰਗ ਸਰਵੰ ਤ੍ਰਾਣੰਗ ਸਰਵੰ ਕਰਮੰਗ ਸਰਵੰ ਧਰਮੰਗ ਸਰਵੰ ਯੁਗਤਾ ਸਰਮੁਕਤਾ ਰਸਾ ਵਿਸ਼ੰਤਾ ਪ੍ਰਸਾਦ ਨਮੋ ਨਰਕ ਨਾਸੇ ਸਦਾ ਏਵੰ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਵਿਭੂਤੇ ਪਰਮਾਤਮ ਪਰਮਾਤੇ ਸਦਾ ਸਰਵਸਾਤੇ ਗਾਹ ਸਰੂਪੇ ਨਿਰਬਾਧ ਭੂਤੇ ਨੰਗੇ ਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੁੱਤਰ ਨਾ ਪੁੱਤਰ ਨਾ ਸਤਰ ਨਾ ਮਿੱਤਰ ਨ ਦਾਤਨ ਮਾਤਨ ਜਾਤਨ ਪਾਤਨ ਨਿਰਸਾਖੰ ਸ੍ਰੀ ਕਹਿਵੇਂ ਤੁਮੀ ਕੈ ਸਦਾ ਪ੍ਰਭਾ ਹੈ ਜੈ ਅਜਾਹੈ ਭਗਤੀ ਸ਼ੰਤ ਪ੍ਰਸਾਦ ਕੇ ਜਾਰ ਜੂਰ ਹੈ ਕਹਾ ਜਰ ਜੂਰ ਹੈ ਹਮੇਸ਼ਰ ਸਲਾਮ ਹੈ ਸਮਸਤਰ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕੁਸਲ ਚਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋ ਜੀ ਦੇ ਹੰਦ ਹੈ ਕਿ ਰਾਜ ਕਰਿੰਦ ਹੈ ਕਰੀਮਨ ਕੁਮਾਲ ਹੈ ਕੁਸਲ ਜਮਾਲ ਹੈ ਕਰੀਮਨ ਖਰਾਜ ਹੈ ਗਰੀਬ ਨਵਾਜ ਹੈ ਰਿਪੁਸ ਕੰਨ ਹੈ ਰਾਸ ਫਿਕਨ ਹੈ ਕਲੰਕ ਪ੍ਰਣਾਸ ਹੈ ਸਬਤ ਨਿਵਾਸ ਹੈ ਗੰਜਲ ਗਨੀ ਮਰ ਜਾਏ ਕਰੀਮ ਹੈ ਸਮਸਤ ਜਵਾਹ ਹੈ ਕਿ ਸਾਹਿਬ ਕਰਿਆ ਨਿਰਕੰ ਪ੍ਰਣਾਸ ਹੈ ਬਸਤ ਨਿਵਾਸ ਹੈ ਕਿ ਸਰਬ ਗਵਾਨ ਹੈ ਸਰਵਨ ਹੈ ਤਮਾਮ ਮੁਲ ਤੁਮੀ ਜ ਹੈ ਸਮਸਤਲ ਅਜੀਜ ਹੈ ਪਰਮ ਪਰਮੀਸ ਹੈ ਸਮਸਤਲ ਅਦੀਸ ਹੈ ਦੇ ਸਲ ਲੇਖ ਹੈ ਮਿਸਲ ਭੇਖ ਹੈ ਜਮੀਨ ਜਮਾ ਹੈ ਮੇ ਕੁਲਿਮਾ ਹੈ ਕਰੀਮਨ ਕੁਮਾਲ ਹੈ ਕਿ ਜੁਰਤ ਜਮਾਲ ਹੈ ਕਿ ਚਲੰਗ ਪ੍ਰਕਾਸ਼ ਹੈ ਕਿਵੇਂ ਤੋ ਸੁਭਾਸ ਹੈ ਕਿ ਸਰੂਪ ਹੈ ਕਿਵੇਂ ਤੋ ਭੂਤ ਸੈ ਕਿ ਮੇ ਤੋ ਬਸਾ ਕਿ ਆਤਮ ਪ੍ਰਭਾ ਹੈ ਕਿ ਚਲੰਗ ਨੰਗ ਹੈ ਮੇ ਤੋ ਭੰਗ ਹੈ ਮਤ ਭਾਸ਼ਣ ਤੋ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗਣ ਬੁਦਾਮ ਮੋਨ ਗਣ ਮੋਨ ਮਨ ਪ੍ਰਣਾਮ ਗੁਣ ਗਣ ਬੁਦਾਮ ਹਰ ਬਰ ਗੰਜ ਹਰ ਨਰ ਪ੍ਰਭਾਂਜਨ ਗਣ ਪ੍ਰਣਾਮ ਮਨ ਸਲਾਮ ਹਰ ਨਰ ਮਾਂਡੋ ਬਨਰ ਮਾਂਡਨ ਪੌਨਾਸ ਮੁਨ ਪ੍ਰਕਾਸ਼ ਗੁਣ ਗੁਣ ਪ੍ਰਣਾਮ ਜਲ ਥਲ ਮੁਦਾਨ ਸਜਾਂਗਾਸਨ ਭੰਗ ਉਪਮਾ ਪਾਰੂ ਗਤ ਉਧਾਰ ਜਲ ਥਲ ਮਹੰਤ ਜਲ ਥਲ ਅਮਾਂਡੋ ਦਿਸ ਭਾਂਡੋ ਜਲ ਥਲ ਮਹੰਤ ਦਿਸ ਬੇਅੰਤ ਪੌਨਾ ਤਿਰਤਾ ਦੁਰਾ ਸਵਾ ਜਾਨ ਬਾਉ ਇੱਕ ਸਦਾ ਓਂਕਾਰ ਯਾਦ ਪਤਨੀ ਨਾਦ ਖਲਖੰਡ ਖਿਆਲ ਗੁਰਵਰ ਕਾਲ
ਗੁਰਬਰ ਕਾਲ ਘਰ ਘਰ ਪ੍ਰਣਾਮ ਜੋ ਚਰਨਾਮ ਅੰਸ਼ ਜਗਾਤ ਵਜ ਜਨਾ ਬਾਤ ਅੰਚ ਜਗਾਤ ਅੰਦਰ ਜਵਾਤ ਅੰਡਰ ਭੰਡਾਰ ਵੰਸ਼ ਪਾਰ ਅਡੀਟ ਧਰਮ ਅਡੀਟ ਕਰਮ ਅਨਵਰਣ ਦਾਤਾ ਮਾਨਤਰ ਬੋਲ ਬਣਾ ਸ਼ੰਤ ਪ੍ਰਸਾਦ ਕਰਨਾਲੇ ਹਰ ਕਾਲੇ ਅਖਰ ਖੰਡਨ ਮੈਂ ਮੰਡਨ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲਕਾਰ ਨੇ ਸਰਵਾਰ ਨੇ ਤਿਤਕੇ ਤਰਨ ਜਗ ਕੇ ਕਰਨ ਮਨ ਜਗ ਜਾਨੇ ਹੈ ਸਰਵੰ ਪਰ ਹੈ ਸਰਵੰ ਕਰ ਹੈ ਸਰਪਾਸ ਹੈ ਸਰਵਨਾਸ ਹੈ ਕਰਨਾ ਕਰੈ ਵਿਸੰਬਰ ਹੈ ਸਰਵੇਸ ਹੈ ਜਗਤੇਸ਼ਰ ਬ੍ਰਹਮੰਡਸ ਹੈ ਖਲਖੰਡਸ ਹੈ ਪਰਤੇ ਪਰ ਹੈ ਕਰਨਾ ਕਰੈ ਜਪਾ ਜਪ ਹੈ ਥਪਾ ਥਪ ਹੈ ਜਪਾ ਜਪ ਹੈ ਥਪਾ ਥਪ ਹੈ ਕਿਰਤਾ ਕਿਰਤ ਹੈ ਮ੍ਰਿਤਾ ਮ੍ਰਿਤ ਹੈ ਮ੍ਰਿਤਾ ਮ੍ਰਿਤ ਹੈ ਕਰਨਾ ਕਰਤਾ ਕਿਰਤਾ ਤਰਨ ਧਰਤੀ ਤਰਤ ਹੈ ਅੰਤੇਸ਼ਰ ਹੈ ਪਰਮੇਸ਼ਵਰ ਹੈ ਕਿਰਤਾ ਕਿਰਤ ਹੈ ਮ੍ਰਿਤਾ ਮ੍ਰਿਤ ਹੈ ਅਜਵਾ ਕਰਤ ਹੈ ਮ੍ਰਿਤਾ ਮ੍ਰਿਤ ਹੈ ਨਰਨਾਇਕ ਹੈ ਕਲਕਾਇਕ ਹੈ ਵਿਸੰਬਰ ਹੈ ਕਰਨਾਲਿਆ ਨਰਪਨਾਇਕ ਹੈ ਸਰਪਾਇਕ ਹੈ ਭੰਜਨ ਅਰਗੰਜਨ ਪਤਾਪਨ ਹੈ ਜਪ ਜਾਪਨ ਹੈ ਅਕਲੰਕਿਰਤ ਹੈ ਸਰਵਾ ਕਿਰਤ ਹੈ ਕਰਤਾ ਕਰੈ ਹਰਤਾ ਹਰ ਹੈ ਪਰਮਾਤਮਾ ਹੈ ਸਰਵਾਤਮਾ ਆਤਮ ਬਾਸ ਹੈ ਜਸ ਕੇ ਜਸ ਹੈ ਭੁਜੰਗ ਪਿਆ ਛੰਦ ਨਮੋ ਸੂਰ ਸੂਰ ਜਨਮ ਚੰਦਰ ਚੰਦਰ ਇਮ ਰਾਜ ਰਾਜ ਜਨਮ ਇੰਦਰ ਇੰਦਰਮ ਅੰਧਕਾਰ ਇਮ ਤੇ ਤੇਜੇ ਨਮੋ ਬੀਜ ਬੀਜ ਨਮ ਨਮੋ ਅੰਧਕਾਰ ਇਮ ਤੇ ਤੇ ਨਮ ਬ੍ਰਿੰਦ ਬ੍ਰਿੰਦ ਨਮ ਬੀਜੇ ਨਮੋ ਰਾਜ ਸਿੰਘ ਤਾਮ ਸਿੰਘ ਸ਼ਾਂਤ ਰੂਪੇ ਨਮ ਪਰਮ ਦੱਤ

कामं वपुते समस्त स्वरूपे को कर्म परणासी को कर्म परणासी सोतरंग वपुते सदा सच्चिदानंद सोतरंग परणासी करियों को नंदा समस्त निवासी जय वपुते जय अग्नि में हरियं करियं करिमोहि में चत चक्र भरती चत चक्र भगते चत चक्र भरती चक्र भगते सुजंग भव सुभंग सर्वदा सर्वजुगते दुकालं परणासी दयालं स्वरूपे सदांग संगे अपहंगं वपुते ओंकार सुर प्रसाद प्रसाद सोइए पाशे श्राव सद समूह सदान के देख फिरो कर जोग जी के सूर सुरार्दन सुद सुदा देख सन समान एक मिति के सार ही देश को देख रहे हो मद को ने देख प्राण पति के श्री भगवान की बाई कृपा हूं ते एक करती बने एक करती के मात मतांग जर जर संग नूप दंग सुरंग सवार कोड तुरंग कुरंग सुकुद पान कुन कुजात निवारे ਹਾਰੀ ਭਜਾਨ ਕੇ ਪੂਪਲੀ ਵਿਦਨਾ ਸੀਸ ਨ ਜਦ ਵਿਚਾਰੇ ਤੇ ਭਾਈ ਤੂੰ ਕਾਮ ਭਾਈ ਭੂਪ ਤੰਦ ਕਨੰਗ ਵੀ ਪਾਏ ਪਦਹਾਰ ਜੀਤ ਫੈ ਸਭ ਦੇ ਦਿਸ਼ਾਨ ਕੋ ਬਾਜ ਢੁਣ ਮਿਰਦੰਗ ਨਗਾਰੇ ਗੁੰਜਤ ਗੂੜ ਕਜਾਨ ਕਸੁੰਦਰ ਹਿੰਸਤ ਹੈ ਰਾਜ ਹਜ਼ਾਰੇ ਪੂਤ ਭਾਈ ਭਗਵਾਨ ਕੇ ਪੂਪਤ ਕੌਣ ਗਏ ਜਦ ਵਿਚਾਰੇ ਸ਼੍ਰੀ ਪਦਰੀ ਪਵਨ ਭਜੇ ਬਨੰਤ ਕੁੰਦ ਕਦਮ ਸਦਾਰੇ ਸੀਰ ਸੰਹਾਨ ਦਇਆ ਦਮਦਾਨ ਸੁਸਨ ਜਮਨੇ ਮਨੇ ਕੋ ਸਿੱਖ ਬੇਦ ਪ੍ਰਾਨ ਕਦੇਵ ਕੁਰਾਨ ਜਮੀ ਜਮਾ ਸਵਾਨ ਕੇ ਬੇਕੈ ਪੌਣ ਆਹਾਰ ਜਦੀ ਯਤਾਰ ਸਭ ਸਭ ਚਾਰ ਹਜ਼ਾਰ ਕੇ ਦੇਖੈ ਸ਼੍ਰੀ ਭਗਵਾਨ ਭਜੇਵਨ ਭੂਪਤ ਏਕ ਰਤੀਵਨ ਏਕ ਨ ਲਿਖ ਸ਼ੁੱਧ ਸਿਪਾਹ ਦੁਰੰਤ ਦੁਬਾਹ ਸੋ ਸਾਸ ਨਾ ਦੁਰਜਾਨ ਦਲੈਂਗੇ ਪਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੈ ਨਾ ਹਲੈਂਗੇ ਤੋਰ ਅਰੀਰ ਮਰੋਰ ਮਾਸ ਮਤ ਮਤੰਗਨ ਮਾਨ ਮਲੈਂਗੇ ਸ਼੍ਰੀ ਪਸਰੀ ਪਵਨ ਕਿਰਪਾ ਬਿਨ ਤਿਆਗ ਜਹਾਨ ਦਾਨ ਚਲੈਂਗੇ ਵੀਰ ਪਾਰ ਬੜੇ ਬਰਿਆਰ ਵਿਚਾਰ ਸਾਰ ਕੀ ਧਰ ਪਛਈਆ ਤੋਰ ਦੇਸ਼ ਮਰਿੰਦ ਮਾਸਨ ਮਤ ਜਨ ਕੇ ਮਾਨ ਮਲਈਆ ਗੜ ਗੜਾਨਕ ਤੋਰ ਨੇ ਹਰ ਸੁਬਤ ਨੇ ਜਗਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨ ਉਦੇ ਫਨਿੰਦ ਸਚਰ ਪੂਤ ਪਿਕ ਪੰਜ ਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪਤ ਪੈਂਗੇ ਪੁਨ ਪ੍ਰਤਾਪਨ ਬਾਟ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਸ ਮੂੰਹ ਪ੍ਰਸੰਨ ਫਿਰੈ ਜਾਗੂ ਸਤਰ ਸਹਿ ਲੋਕ ਜਪੈਂਗੇ ਮਾਨਵ ਇੰਦਰ ਗਜਿੰਦ ਨਿਰਹਤ ਭਜਨ ਤੁਰ ਲੋਕੋ ਰਾਜ ਕਰੇਂਗੇ ਕੋਟਸ਼ਨਾਂਗ ਜਦ ਗਦਾਨ ਅਨੇਕ ਸੋਮ ਬਰਸਾਜ ਭਰੇਂਗੇ ਬ੍ਰਹਮ ਮਹੇਸ਼ਰ ਬਿਸਨ ਸਚੀ ਪਾਤੋ ਅੰਤ ਫਿਰ ਜਮਫਾਸ ਭਰੇਂਗੇ ਜੇ ਨਰ ਸ੍ਰੀ ਪਤ ਕੇ ਪ੍ਰਸੈ ਪਾਗ ਤੇ ਨਰ ਫਿਰ ਨਾ ਦੇ ਤਰੇਂਗੇ ਕਹਾਂ ਭਯੋ ਜੋ ਦੋ ਲੋਚਨ ਮੂੰਹ ਦੁੱਖੈ ਬੈਠ ਰਵਕ ਧਿਆਨ ਲਗਾਇਓ ਨਹਾਤ ਫਿਰੋ ਲੀਏ ਸਾਸ ਸਮੁੰਦਰ ਲੋਕ ਉੱਪਰ ਲੋਕ ਆਇਓ ਬਾਸ ਕਿਉ ਅਖਿਆਨ ਸੋ ਬੈਠ ਕੇ ਐਸੇ ਹੀ ਸੋ ਬੈਸ ਬਤਾਇਓ ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ ਕਹੂੰ ਲੈ ਪਾਨ ਪੂਜ ਧਰਿਓ ਸਿਰ ਕਹੂੰ ਲੈ ਲਿੰਗ ਰਿੜਕਾਇਓ ਕਹੂੰ ਲਖਰਬਾਜ ਦਿਸ਼ਾ ਮੈਂ ਕਹੂੰ ਪੁਛਾ ਕੋ ਸੀਸ ਨਵਾਇਓ ਕੋ ਬਤਾਨਕ ਪੂਜਿਤ ਹੈ ਪਸ ਕੋ ਮਿਰਤਾਨਕ ਪੂਜਨ ਤਾਹਿਓ ਕੂਰ ਕਿਰਿਆ ਔਰ ਜੋ ਸਭ ਹੀ ਜਾਗੋ ਸ਼੍ਰੀ ਭਗਵਾਨ ਕੋ ਭੇਦ ਨ ਪਾਇਓ ਕਰੋ ਬਾਚ ਬੇਨਤੀ ਚਾਉ ਪਈ ਪਾਤਸ਼ਾਹੀ ਦਸਵੀਂ ਹਮਰੀ ਕਰੋਂ ਹਾਥ ਦਹਿ ਰੱਛਾ ਪੂਰਨ ਹੋ ਜਿਤ ਗੀਛਾ ਤਾਬ ਚਰਨ ਨ ਮੰਦ ਰਹੇ ਹਮਾਰਾ ਆਪਣਾ ਜਾਨ ਕਰੋਂ ਪ੍ਰਤਪਾਰਾ ਹਮਰੇ ਦੁਸ਼ਵੈ ਤੁਮ ਕਾਬੂ ਆਪਾ ਦਮੇ ਬਚਾਵੋ ਸੁਖੀ ਵਸੈ ਮੋਰ ਪਰਿਵਾਰ ਸੇਵ ਸਿੱਖ ਸਭਾ ਕਰਤਾਰਾ ਮੋਰ ਇੱਛਾ ਨੀ ਕਦ ਕਰੇ ਸਭਰਨ ਕੋ ਸੰਗਰੇ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਵਰਨ ਧਿਆਉ ਜੋ ਵਰ ਚਹੂੰ ਸੁਨ ਤੇ ਪਾਉ ਸੇਵ ਸਿੱਖ ਮਾਰ ਤਾਰੀਏ ਚੁਨ ਚੁਨ ਸੁਤਰ ਹਮਾਰੇ ਮਾਰੀਏ

ਨਮਸਕਾਰ ਤੁਸੀਂ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਿਵਕਨ ਸੁਖ ਦੀਓ ਸਤਰਨ ਕੋ ਪਲਮੋ ਵਧ ਕੀ ਉਹ ਘੜ ਘੜ ਗਏ ਅੰਤਰ ਕੀ ਜਾਣਤ ਭੋਲੇ ਬੁਰੇ ਕੀ ਪੀਰ ਪਛਾਣਤ ਚਿੱਟੀ ਤੇ ਕੁੰਚ ਰਿਆ ਸਥੂਲਾ ਸਭ ਪਰ ਕਿਰਪਾ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪੜ ਪੜ ਕੀ ਜਾਣੈ ਜਬ ਕਰ ਕਰਾ ਕਰਤਾਰਾ ਪ੍ਰਜਾ ਧਰ ਤਬ ਦੇਹ ਪਾਰਾ ਜਬ ਕਰ ਕਰ ਤੋਂ ਕਬ ਹੂੰ ਤੋਂ ਮੈਂ ਮਿਲਦੇ ਤਰ ਸਭ ਹੂੰ ਜੇਤੇ ਬਦਨ ਸਿੱਟ ਸਭ ਧਾਰੇ ਆਪ ਆਪਣੀ ਬੁਝ ਉਚਾਰੇ।

ਤੂੰ ਮਨ ਮੇਰੇ ਦੋਖ ਸਭ ਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਮਨ ਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੂੰ ਹਰ ਨਾਲੇ ਸੱਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਾਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸੱਚਾ ਨਾਮ ਮੇਰਾ ਆਦਿ

ਸੇ ਨਾਮ ਹਰਿ ਕੈ ਲਾਗੇ, ਕਹੇ ਨਾਨਕ ਤੈ ਸੁਖਵਾ ਤਿਤ ਘਰ ਅਨੰਦ ਵਾਜੇ। ਸੱਚ ਲਿਵੈ ਬਿੰਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੂ, ਕਿਆ ਕਰੇ ਵਿਚਾਰੀਆ ਤਦ ਬਾਤ ਸਮਰੱਥ ਕੋਇ ਨਾਹੀ, ਕਿਰਪਾ ਕਰ ਬਨਵਾਰੀ।

ਜਾਣਿਆ ਹਾਂ ਬਾਬਾ, ਜਿਸ ਤੂੰ ਦੇਹੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਨ ਦੇਹੇ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਪਰਮ ਪੁੱਲੇ ਫਿਰੈ ਦਾਦੇ ਸਿੱਖ ਨਾਮ ਲਾਗ ਸਵਾਰਿਆ। ਗੁਰਪ੍ਰਸਾਦ ਹੀ ਮਨ ਪਿਆ ਨਿਰਮਲ, ਜਿਨ੍ਹਾਂ ਪਾਣਾ ਭਾਵ ਹੀ ਕਹੇ ਨਾਨਕ, ਜਿਸ ਦੇਹੇ ਪਿਆਰੇ ਸੋਈ ਜਨ।

0: ਹਰ
1: ਤੇਰਾ ਨਾਲੇ ਸਾਹ ਤੇਰਾ ਚੱਲੇ ਨਾ ਹੀ ਤਿਸ ਨਾਲ ਕਿਉਂ ਜਿੱਤ ਲਾਈ ਹੈ ਐਸਾ ਕੰਮ ਮੂਲੇ ਨਾ ਕੀਚੈ ਜਿੱਤੇ ਅੰਤ ਪਛੋਤਾਈ ਹੈ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੰਭਾਲੇ ਹੁਕਮ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਹਿਣਾ ਤੇਰਾ ਆਪਣਾ ਆਪ ਤੂੰ ਜਾਣੀ ਜੀ ਸਭ ਖੇਲ ਤੇਰਾ ਕਹਿ ਕੋ ਅੱਖ ਵਿਖਾਣੀ ਅੱਖੇ ਤਾਂ ਵੇਖਿਆ ਸਭ ਤੂੰ ਹੈ ਜਿੰਜਕ ਤੂੰ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁੰਜਨ ਨੇ ਅੰਮ੍ਰਿਤ ਖੋਜਦੇ ਸੁਮਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੇ ਸੱਚਾ ਮਨ ਵਸਾਇਆ ਜੀ ਜਾਂ ਸਤ ਉਦ ਪਾਇਕ ਵੇਖ ਪਰਸਨ ਆਇਆ ਲੱਭ ਲੋ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁਠਾ ਤੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਵਿਖ ਮਾਰਗ ਚਲਣਾ ਲੱਭ ਲੋਭ ਅਹੰਕਾਰ ਦਾ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ

ਜਾਇ ਸੈ ਸਕ ਤਸਨਿ ਮਰੇ ਕਰਮ ਕਮਾਏ ਸੈ ਸਹਿ ਜੀਵ ਮਲੀਨੈ ਕਿਸਮ ਤੂਤਾ ਜਾਇ ਮਨ ਧੋਵੋ ਸ਼ਬਦ ਲਾਗੋ ਔਰ ਸੁਰ ਹੋ ਜਿਤ ਲਾਏ ਕਹੇ ਨਾਨਕ ਗੁਰਪ੍ਰਸਾਦਿ ਸਹਿਜ ਉਪਜਾਇ ਸਹਿ ਸਭ ਜਾਇ ਜੀਉ ਮੈਲੇ ਬਾਰ।

ਸੋਏ ਪਹੁੰਚੈ ਨਾ ਹੀ ਮਨਸਾ ਸਾ ਸਮਾਣੀ। ਜਨਮ ਰਤਨ ਜਿਨੀ ਖਟਿਆ ਭੁਰੇ ਸੇ ਬਣਜਾਰੀ ਕਹੇ ਨਾਨਕ ਜਿਨ ਮੰਦਰ ਮੈਂ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸੇ ਕੋਈ ਜੀਉ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਤਾਰੇ ਪਰਨ ਗੁਰ ਬਿਨ ਅਵਰ ਨ ਜਾਣੇ ਕੋਈ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵਿਮੁਖ ਹੋਵੇ।

ਨਾਨਕ ਸਦਾ ਗਾਉ ਸੱਚੀ ਬਾਣੀ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ, ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਬਖਾਣੀ। ਹਰ ਹਰ ਨਿਤ ਕਰ ਹੈ ਰਸਨਾ ਕਹਿਆ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: ਹੱਕ ਕਰਮ ਹੋਏ ਕਰਮ ਪਿਤਰੀ ਦੇ ਅੱਗੇ ਵਸਿਆਣੀਆਂ ਪਿਤਰੀ ਚੋਰ ਕਰੇ ਵੱਡੀ ਐਤ ਦਲਾਲ ਕੇ ਮੁਸੀਏ ਕਰੇ ਨਾਨਕ ਗੈ ਸੋ ਮਿਲੇ ਜੇ ਖੱਟੇ ਕਾਲੇ ਦੇ ਮਹੱਲਾ ਪਹਿਲਾ
1: ਜਿਉਂ ਜੋਰੂ ਸਰਣਹਾਵਣੀ ਆਵੇ ਵਾਰੋ ਵਾਰ ਝੂਠੇ ਝੂਠਾ ਮੁਖ ਵਸੇ ਨਿਤ ਨਿਤ ਹੋਏ ਖੁਆਰ ਸੁੱਚੇ ਇਹਨਾਂ ਆਖੀਏ ਬੈਂਜ ਪਿੰਡਾ ਧੋਏ ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ ਪੌੜੀ
0: ਪੌੜੀ ਤੁਰੇ ਪਲਾਣੇ ਪੌਣ ਵੇ ਗਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲੈ ਬੈਠੇ ਕਰ ਪਸਾਰਿਆ ਚੀਜ਼ ਕਰਨ ਮਨ ਭਾਵ ਦੇ ਅਰਬੁਜ ਨਹੀਂ ਹਾਰਿਆ ਕਰ ਫਰਮਾਇਸ਼ ਖਾਇਆ ਵਿਕ ਮਹਿਲ ਤੁਮਰਨ ਸਾਰਿਆ

ਸਾ ਆਦਮੀ ਬੱਧੇ ਜਾਂ ਪੁਰਜਾ ਸਭੋ ਸੂਤਕ ਭਰਮ ਹੈ ਦੂਜੇ ਲੱਗੇ ਜਾਏ ਜੰਮਣ ਮਰਨਾ ਹੁਕਮ ਹੈ ਪਾਣੀ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਦਿੱਤੋਂ ਨਿਰਜਗ ਸੰਭਾਹੇ ਨਾਨਕ ਜਿਨੀ ਗੁਰਮੁਖ ਬੁੱਝਿਆ ਤਿਨਾ ਸੂਤਕ ਨਾ ਪੌੜੀ ਸਤਿਗੁਰ ਵੱਡਾ ਕਰ ਸਲਾਹੀ ਹੈ ਜਿਸ ਵਿੱਚ

ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੀਨ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੁਣ ਸਹਾਇ ਹਰਜਨ ਹਰ ਗੋਬਿੰਦ ਨੋ ਸਿਮਰਉ ਸ਼੍ਰੀ ਹਰ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜੇ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣ ਦੇ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ

ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਇਸ਼ਨਾਨ, ਚੌਂਕੀਆਂ ਝੰਡੇ ਵੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੇ ਮਤ ਪਾਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹੀ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓੜ ਧੰਨ ਧੰਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਤਸ਼ਾਹ ਜੀਓ, ਆਪ ਜੀ ਦੀ ਬਖਸ਼ੀ ਕਿਰਪਾ ਦਿਆਲ ਤਸਦਕਾ, ਅੰਮ੍ਰਿਤ ਵੇਲੇ ਦੀਵਾਨ ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟੋਕਟਨ ਵਿਖੇ ਸਜਾਏ ਗਏ ਪਾਤਸ਼ਾਹ ਜੀ ਸਮੁੱਚੇ ਦੀਵਾਨ, ਆਪ ਜੀ ਦੀ ਕਿਰਪਾ ਦਿਆਲ ਤਸਦਕਾ, ਪੰਜਾਂ ਬਾਣੀਆਂ ਦੇ ਨਿਤਨੇਮ, ਮਾਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਪਾਠ ਕੀਰਤਨ ਨਿਤਨੇਮ ਕਰਦੇ ਹਾਂ, ਬੇਅੰਤ ਪੁੱਲਾ ਅੱਗੋਂ ਵਾਸਤੇ ਸੋਝੀ ਸਮਤ ਪ੍ਰਦਾਨ ਕਰਨੀ ਪਾਤਸ਼ਾਹ ਜੀਓ, ਜੇਠ ਮਹੀਨਾ ਆਪ ਜੀ ਦੇ ਭਾਣੇ ਹੁਕਮ ਰਜਾ ਅੰਦਰ ਬਤੀਤ ਹੋਇਆ, ਅੱਜ ਸੰਗਰਾਂਦ ਅਸਾੜਤ ਪੰਦਾ ਤਿਸ ਲੱਗੇ, ਹਰਨਾਹ ਨਜਿੰਨਾ ਪਾਸ ਜਗਜੀਵਨ ਪੁਰਖ ਤੇ ਆ ਕੇ ਮਾਣ ਸੰਧੀ ਆਸ ਦੇ ਮਹਾਂਵਾਕਾਂ ਅਨੁਸਾਰ ਹਾੜ ਦੇ ਮਹੀਨੇ ਦੀ ਆਰੰਭਤਾ ਹੋਈ ਹੈ, ਕਿਰਪਾ ਕਰਨੀ ਆਉਣ ਵਾਲਾ ਸਮਾਂ ਮਹੀਨਾ ਸਮੁੱਚੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਵਾਲਾ ਬਖਸ਼ਿਸ਼ ਕਰਨਾ ਪਾਤਸ਼ਾਹ ਜੀ, ਸਮੂਹ ਸੰਗਤਾਂ ਦੇ ਕਾਰਜ ਰਾਸ ਕਰਨੇ, ਦਰੋਂ ਘਰੋਂ ਗੁਰਸਿੱਖੀ ਸੇਵਾ ਸਿਮਰਨ ਨਾਮ ਦੀ ਦਾਤ ਬਖਸ਼ਿਸ਼ ਕਰਨੀ, ਦਰਕਰ ਦੇ ਪੀਤਵਾਨ ਕਾਕਾ ਸਰਦਾਰ ਮਨਰਾਜ ਸਿੰਘ ਜੀ ਦੇ ਜਨਮਦਿਨ ਦੀ ਖੁਸ਼ੀ ਦੇ ਵਿੱਚ ਸਮੁੱਚੇ ਪਰਿਵਾਰ ਵੱਲੋਂ ਅਰਦਾਸ ਬੇਨਤੀ ਕਿਰਪਾ ਕਰਨੀ, ਬੱਚੇ ਨੂੰ ਚੜ੍ਹਦੀ ਕਲਾ ਦੇ ਰੁਗਤਾ ਪ੍ਰਦਾਨ ਕਰਨੀ, ਬੀਬੀ ਅਮਨਦੀਪ ਕੌਰ ਜੀ ਗਰੇਵਾਲ ਤਿੰਨਾਂ ਨੂੰ ਚੜ੍ਹਦੀ ਕਲਾ ਦੇ ਰੁਗਤਾ ਪ੍ਰਦਾਨ ਕਰਨੀ, ਸਮੁੱਚੇ ਪਰਿਵਾਰ ਦੀ ਚੜ੍ਹਦੀ ਕਲਾ ਕਰਨੀ, ਗ੍ਰਹਿ ਵਿਖੇ ਸੁੱਖ ਸ਼ਾਂਤੀ ਬਖਸ਼ ਕਰਨੀ, ਗੁਰਮਤਿ ਅਨੁਸਾਰ ਸਤਿਗੁਰੂ ਜੀ ਸੇਵਕਾਂ ਦੇ ਕਾਰਜ ਰਾਸ ਕਰਨੇ, ਸੇਵਾਵਾਂ ਭੇਟਾਵਾਂ ਆਪ ਜੀ ਨੇ ਪ੍ਰਵਾਨ ਕਰਨੀਆਂ, ਪਾਵਨ ਦਰਬਾਰ ਵਿੱਚ ਸੇਵਕਾਂ ਸੰਗਤਾਂ ਵੱਲੋਂ ਤਿਹਾਵਲ ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਅਦਰ ਪ੍ਰਵਾਨ ਹੋਵੇ, ਪ੍ਰਵਾਨ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਸ਼ਕੇ, ਆਪ ਜੀ ਦਾ ਨਾਮ ਜਪੇ ਕਿਰਪਾ ਕਰੋ, ਇਲਾਹੀ ਸ਼੍ਰੀ ਮੁੱਖ ਵਾਕ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ ਗੁਰੂ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ, ਖਵਾਰ ਹੋਏ ਸਭ ਮਿਲਾਂਗੇ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਜਾ ਕਾ ਸਤਿਗੁਰ ਪੂਰਾ ਠਾਕੁਰ ਗਾਈਐ ਆਤਮ ਰੰਗ ਸ਼ਰਨੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਰਹਾਉ ਜਨ ਕੇ ਚਰਨ ਵਸੈ ਮਿਰਹੀ ਅਰੈ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਦ ਨਾਨਕ ਕਹਿ ਸੁਖ ਏਹੀ ਜਨ ਕੇ ਚਰਨ ਵਸੈ ਮਿਰਹੀ ਅਰੈ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਦ ਨਾਨਕ ਕੈ ਸੁਖ ਏਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਂ ਕਹਿ ਜਾ ਕਾ ਸਤਿਗੁਰ ਪੂਰਾ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਚਾਰ ਕੁੰਟ ਦੈ ਦਿਸ ਭ੍ਰਮੇ ਥੱਕ ਆਏ ਪ੍ਰਭ ਕੀ ਸ਼ਾਮ। ਤੇਹ ਨੰਦੁਦੈ ਤੇਹ ਬਾਹਰੀ ਕਿਤੈ ਨ ਆਵੈ ਕਾਮ। ਜਲ ਬਿਨ ਸਾਖ ਕੁਮ ਲਾਵਤੀ ਉਪਜੈ ਨਾਹੀ ਦਾਮ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਆਸਾੜ ਤਪੰਦਾ ਤਿਸ ਲੱਗੈ ਹਰ ਨਾ ਨਜਨਾ ਪਾਸ ਜਗ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜ ਨਿਵਾ ਜੀ, ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਜੇਠ ਦਾ ਮਹੀਨਾ ਬਤੀਤ ਹੋਇਆ, ਅਸਾੜ ਦੇ ਮਹੀਨੇ ਦੀ ਆਰੰਭਤਾ ਹੋਈ ਹੈ। ਸਤਿਗੁਰੂ ਜੀ ਕਿਰਪਾ ਕਰਨ, ਆਉਣ ਵਾਲਾ ਸਮਾਂ ਮਹੀਨਾ ਆਪ ਸਮੂਹ ਸੰਗਤ ਨੂੰ ਚੜ੍ਹਦੀ ਕਲਾ ਵਾਲਾ, ਖੁਸ਼ੀਆਂ ਭਰਿਆ ਬਖਸ਼ਿਸ਼ ਕਰਨ ਜੀ।